0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: FM 101 abale bale o shawa shawa

0: This is FM 101. This is FM 101.
1: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਤੇ ਜ਼ਫਰ
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101.
3: Listening to FM 101, a bale bale o shower.

0: ਸਜਣੋ ਤੇ ਬੇਲਿਓ, ਮੈਂ ਜੈਲੀ ਜ਼ਫਰ,
1: ਤੇ ਜ਼ਫਰ
0: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101, ਮੇਰਾ ਮਤਲਬ ਹੈ
2: to FM 101, a bale bale o shower shower.

ਕੁਝ ਅੱਛਾ ਗਾਉਣ ਵਾਲੇ, ਚੰਗੀਆਂ ਆਵਾਜ਼ਾਂ ਵਾਲੇ, ਅੱਛਾ ਸੁਰ ਰੱਖਣ ਵਾਲੇ, ਅਤੇ ਜਿਸ ਵੇਲੇ ਜਨਾਬ ਉਹ ਕੰਟੀਨਿਊ ਨਹੀਂ ਰੱਖਦੇ ਆਪਣੇ ਕੈਰੀਅਰ ਨੂੰ, ਆਪਣੀ ਗੁਲੂਕਾਰੀ ਨੂੰ ਜਾਰੀ ਨਹੀਂ ਰੱਖਦੇ, ਅਤੇ ਫਿਰ ਜਿਹੜੇ ਸ਼ਾਇਕੀਨ ਨੇ ਜਿਹੜੇ ਉਹਨਾਂ ਨੂੰ ਪਸੰਦ ਕਰਨ ਵਾਲੇ ਨੇ, ਉਹਨਾਂ ਨੂੰ ਬੜੀ ਇੱਕ ਕਮੀ ਜਿਹੀ ਜਿਹੜੀ ਆ ਮਹਿਸੂਸ ਹੁੰਦੀ ਹੈ। ਕੰਮ ਕਰਦੇ ਰਹਿਣਾ ਚਾਹੀਦਾ, ਹਮੇਸ਼ਾ ਫੀਲਡ 'ਚ ਰਹਿਣਾ ਚਾਹੀਦਾ ਹੈ, ਹਮੇਸ਼ਾ ਜਨਾਬ ਆਪਣੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਵਾਸਤੇ ਜ਼ਰੂਰ ਕੁਝ ਨਾ ਕੁਝ ਗਾਉਂਦੇ ਰਹਿਣਾ ਚਾਹੀਦਾ। ਇਸੇ ਤਰ੍ਹਾਂ ਹੀ ਅਗਰ ਅਸੀਂ ਆਪਣੀ ਗੱਲਬਾਤ ਕਰੀਏ, ਤਾਂ ਸਾਨੂੰ ਬਹੁਤ ਦਫ਼ਾ ਅਕਸਰ ਇਹੋ ਸਵਾਲ ਹੁੰਦਾ ਕਿ ਇੰਨੇ ਵਰੇ ਹੋ ਗਏ ਰੇਡੀਓ 'ਤੇ ਬੋਲਦੇ ਹੋਏ, ਪ੍ਰੋਗਰਾਮਸ ਕਰਦੇ ਹੋਏ, ਹੁਣ ਵੀ ਲੋਕ ਰੇਡੀਓ ਸੁਣਦੇ ਨੇ? ਅਤੇ ਮੇਰਾ ਹਮੇਸ਼ਾ ਜਵਾਬ ਹੁੰਦਾ ਹੈ ਕਿ ਜੀ, ਮੁਹੱਬਤਾਂ ਚਾਹਤਾਂ ਰੱਖਣ ਵਾਲੇ ਹਮੇਸ਼ਾ ਹੀ ਸਾਡੇ ਕੋਲ ਹੁੰਦੇ ਨੇ, ਤਾਂ ਹੀ ਉਹ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਜਾਂ ਪ੍ਰੋਗਰਾਮ ਕਰਨ ਨੂੰ ਜੀ ਕਰਦਾ ਆ। ਸਲੀਮ ਜਾਵੇਦ, ਬਹੁਤ ਹੀ ਬਚਪਨ ਦੀ ਇੱਕ ਜ਼ਬਰਦਸਤ ਜਿਹੀ ਮੈਮਰੀ ਹੈ। ਮੇਰੇ ਚਾਚੂ ਸਨ, ਉਹਨਾਂ ਦਾ ਵਿਆਹ ਸੀ ਅਤੇ ਉੱਥੇ ਇਹਨਾਂ ਨੂੰ ਅਸੀਂ ਇਨਵਾਈਟ ਕੀਤਾ, ਅਤੇ ਇਹਨਾਂ ਨੇ ਬੜੇ ਸਾਰੇ ਆਪਣੇ ਗੀਤ ਜਿਹੜੇ ਸਨ ਉਹ ਸੁਣਾਏ ਸਨ। ਅਸੀਂ ਬੜੇ ਨਿੱਕੇ ਨਿੱਕੇ ਜਿਹੇ ਬੱਚੇ ਸਾਂ, ਸਟੇਜ 'ਤੇ ਭਰਪੂਰ ਅਸੀਂ ਇੰਜੋਏ ਕੀਤਾ। ਖੈਰ, ਕਾਫੀ ਵਰੇ ਹੋ ਗਏ ਇਸ ਗੱਲ ਨੂੰ, ਲੇਕਿਨ ਗੱਲ ਜਿਹੜੀ ਮੈਨੂੰ ਯਾਦ ਆ ਗਈ, ਪ੍ਰੋਗਰਾਮ 'ਚ ਤੁਸੀਂ ਸਾਰੇ ਸ਼ਾਮਿਲ ਹੋ ਰਹੇ ਹੋ, ਸਾਂਝ ਪਾ ਰਹੇ ਹੋ, ਸਾਥ ਦੇ ਰਹੇ ਹੋ, ਸਾਥ ਨਿਭਾ ਰਹੇ ਹੋ। ਪਰਵੀਨ ਸਾਹਿਬਾ ਸਾਡੇ ਨਾਲ ਮੌਜੂਦ ਆ। ਸਲਾਮ ਅਲੈਕੁਮ, ਵਾਲੇਕੁਮ ਅਸਲਾਮ। ਮੈਂ ਠੀਕ ਠਾਕ, ਅਲਹਮਦੁਲਿਲਾ, ਬਿਹਤਰੀਨ। ਪ੍ਰੋਗਰਾਮ ਦਾ ਆਗਾਜ਼ ਹਮੇਸ਼ਾ ਦੀ ਤਰ੍ਹਾਂ ਜ਼ਬਰਦਸਤ ਹੈ, ਆਵਾਜ਼ ਅਤੇ ਅੰਦਾਜ਼ ਵੀ ਜ਼ਬਰਦਸਤ ਹੈ, ਅਤੇ ਅੱਜ ਮੌਸਮ ਵੀ ਜ਼ਬਰਦਸਤ ਹੈ। ਕਿਆ ਬਾਤ ਹੈ ਜੀ, ਮੌਸਮ ਦੀ, ਮੌਸਮ ਇੱਕਦਮ ਚੇਂਜ ਹੋ ਜਾਣਾ ਹੈ। ਹਾਲੇ ਵੀ ਕਾਫੀ ਬਿਹਤਰ ਹੈ ਮੌਸਮ, ਕਿਉਂ ਜੇ ਬਾਰਿਸ਼ਾਂ ਜਿਹੜੀਆਂ ਸਨ, ਜਿਨ੍ਹਾਂ ਬਾਰੇ ਪੇਸ਼ਗੋਈ ਜਿਹੜੀ ਉਹ ਕੀਤੀ ਗਈ ਸੀ, ਅਤੇ ਅਸੀਂ ਵੀ ਵਕਤਨ ਫਵਕਤਨ ਤੁਹਾਨੂੰ ਦੱਸਦੇ ਰਹੇ ਸੀ ਆਪਣੇ ਪ੍ਰੋਗਰਾਮਾਂ 'ਚ। ਅਤੇ ਕੱਲ੍ਹ ਬੜਾ ਮਜ਼ੇਦਾਰ ਜਿਹਾ ਮੈਨੂੰ ਮੈਸੇਜ ਰਿਸੀਵ ਹੋਇਆ, ਕਿਉਂਕਿ ਬਹੁਤ ਸਾਰੇ ਲਿਸਨਰ ਜਿਹੜੇ ਨੇ ਅਕਸਰ ਕਨੈਕਟਿਡ ਰਹਿੰਦੇ ਨੇ, ਮੁਖਤਲਿਫ ਐਪਸ ਨੇ ਜਿਨ੍ਹਾਂ 'ਤੇ ਤੁਸੀਂ ਸਾਨੂੰ ਮੈਸੇਜਿਸ ਘੱਲਦੇ ਰਹਿੰਦੇ ਹੋ, ਅਤੇ ਬੜਾ ਜ਼ਬਰਦਸਤ ਜਿਹਾ ਮੈਸੇਜ ਰਿਸੀਵ ਹੋਇਆ ਕਿ ਚਲੋ ਚੰਗਾ ਹੋ ਗਿਆ, ਬਾਰਿਸ਼ਾਂ ਜਿਹੜੀਆਂ ਨੇ ਹੋ ਰਹੀਆਂ ਨੇ, ਨਹੀਂ ਤਾਂ ਜ਼ੈਨਬ ਤੁਸੀਂ ਪੇਸ਼ਗੋਈ ਕੀਤੀ ਸੀ, ਫਿਰ ਤੁਹਾਨੂੰ ਇਹੋ ਮੈਸੇਜ ਆਉਣਾ ਸੀ ਕਿ ਬਾਰਿਸ਼ ਤਾਂ ਹੋਈ ਨਹੀਂ, ਤੁਸੀਂ ਐਵੇਂ ਕਹਿ ਕੇ ਗਏ ਸੀ। ਹਾਂਜੀ, ਕਿਆ ਬਾਤ ਹੈ ਜੀ। ਅੱਛਾ ਜੀ, ਪ੍ਰੋਗਰਾਮ 'ਚ ਤੁਸੀਂ ਸਾਰੇ ਸ਼ਾਮਿਲ ਤਾਂ ਹੋ ਸਕਦੇ ਹੋ, ਲੇਕਿਨ ਸ਼ਾਮਿਲ ਹੋਣ ਵਾਸਤੇ ਗੱਲਬਾਤ ਜਾਂ ਸਰਨਾਵਾਂ ਹੋਣਾ ਬੜਾ ਜ਼ਰੂਰੀ ਹੈ। ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ ਕਿ ਤੁਸੀਂ ਕੀ ਸਮਝਦੇ ਹੋ ਕਿ ਹਰ ਬੰਦਾ ਹਰ ਕੰਮ ਕਰ ਸਕਦਾ ਹੈ, ਜਾਂ ਕੋਈ ਕੋਈ ਜਿਹੜਾ ਹੈ ਕਿਸੇ ਫੀਲਡ ਵਾਸਤੇ ਬਣਿਆ ਹੋਇਆ। ਇੱਕ ਜਗ੍ਹਾ 'ਤੇ ਬਾਕਾਇਦਾ ਤੌਰ 'ਤੇ ਇਸ ਗੱਲ ਦੀ ਬਹਿਸ ਹੋਈ, ਅਤੇ ਉਹਨਾਂ ਇਹੋ ਹੀ ਕਿਹਾ ਕਿ ਜੀ ਨਹੀਂ ਜੀ, ਹਰ ਕੋਈ ਹਰ ਕੰਮ ਕਰ ਸਕਦਾ ਹੈ, ਕੁਝ ਵੀ ਨਾਮੁਮਕਿਨ ਨਹੀਂ ਹੈ। ਬੇਸ਼ੱਕ ਐਸਾ ਜ਼ਰੂਰ ਹੈ, ਅਗਰ ਤੁਸੀਂ ਮਿਹਨਤ ਕਰਦੇ ਹੋ, ਅਗਰ ਤੁਸੀਂ ਕੋਸ਼ਿਸ਼ ਕਰਦੇ ਹੋ, ਅਗਰ ਤੁਸੀਂ ਆਪਣੇ ਆਪ 'ਤੇ ਇਤਮਾਦ ਰੱਖਦੇ ਹੋ, ਅਤੇ ਬਹੁਤ ਸਾਰੀਆਂ ਨਾਮੁਮਕਿਨ ਚੀਜ਼ਾਂ ਨੂੰ ਤੁਸੀਂ ਮੁਮਕਿਨ ਕਰਦੇ ਹੋ, ਇਹ ਜਿਹੜੀ ਨਾਮੁਮਕਿਨ ਤੋਂ ਪਹਿਲੇ ਲੱਗੀ ਹੋਈ ਨਾ, ਇਸ ਨੂੰ ਤੁਸੀਂ ਹਟਾਉਣ ਦੀ ਕੋਸ਼ਿਸ਼ ਕਰਦੇ ਹੋ, ਲੇਕਿਨ ਜ਼ਰੂਰੀ ਨਹੀਂ ਹੈ। ਆਹਿਸਤਾ ਆਹਿਸਤਾ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਰੱਬ ਤਾਲਾ ਨੇ ਤੁਹਾਨੂੰ ਕਿਸ ਵਾਸਤੇ ਬਣਾਇਆ ਹੈ, ਕਿਸ ਸ਼ੋਬੇ ਵਾਸਤੇ ਬਣਾਇਆ ਹੈ, ਤੁਹਾਡੇ ਅੰਦਰ ਕਿਹੜਾ ਟੈਲੈਂਟ ਮੌਜੂਦ ਹੈ, ਤੁਸੀਂ ਕਿਸ ਸ਼ੋਬੇ ਲਈ ਮਿਹਨਤ ਕਰ ਸਕਦੇ ਹੋ, ਤੁਸੀਂ ਕਿਸ ਫੀਲਡ ਨੂੰ ਚੂਜ਼ ਕਰ ਸਕਦੇ ਹੋ, ਲੇਕਿਨ ਇੱਕਦਮ ਇਹਦਾ ਅੰਦਾਜ਼ਾ ਨਹੀਂ ਹੁੰਦਾ। ਸਾਨੂੰ ਇਹ ਕਿਹਾ ਗਿਆ ਕਿ ਜੀ ਨਹੀਂ ਜੀ, ਅਗਰ ਅਸੀਂ ਮਿਹਨਤ ਕਰਦੇ ਹਾਂ ਤਾਂ ਸਾਨੂੰ ਕਾਮਯਾਬੀ ਜਿਹੜੀ ਉਹ ਜ਼ਰੂਰ ਮਿਲਦੀ ਹੈ, ਅਤੇ ਹਰ ਬੰਦਾ ਹਰ ਕੰਮ ਕਰ ਸਕਦਾ ਹੈ। ਸੋ ਤੁਸੀਂ ਇਸ ਹਵਾਲੇ ਨਾਲ ਜ਼ਰੂਰ ਅੱਜ ਦੇ ਪ੍ਰੋਗਰਾਮ 'ਚ ਸਾਂਝ ਪਾਉਣੀ ਹੈ, ਸਾਥ ਦੇਣਾ ਅਤੇ ਸਾਥ ਨਿਭਾਉਣਾ, ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਵੀ ਜ਼ਰੂਰ ਸ਼ਾਮਿਲ ਹੋਣਗੀਆਂ। ਪ੍ਰੋਗਰਾਮ ਦਾ ਅਸੀਂ ਆਗਾਜ਼ ਕਰ ਚੁੱਕੇ, 4471 ਇਜ਼ ਐਸ ਐਮ ਐਸ ਨੰਬਰ, 4471 'ਤੇ ਤੁਹਾਡੇ ਮੈਸੇਜ, FM 101 ਲਾਹੌਰ ਦੇ ਪੇਜ 'ਤੇ ਲੈ ਰਹੇ ਹਾਂ ਤੁਹਾਡੇ ਕਮੈਂਟਸ, 111 000 101 ਸਾਡਾ ਕਾਲਿੰਗ ਨੰਬਰ, ਸਾਡਾ ਰਾਬਤੇ ਦਾ ਨੰਬਰ, ਸਟੇ ਟਿਊਨਡ।

ਜੀ ਲਿਸਨਰਸ ਜੀ ਆਇਆਂ ਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀ ਦੇਸੀ ਬੀਟ ਪ੍ਰੋਗਰਾਮ 'ਚ 3 ਵਜੇ ਤਾਈਂ ਤੁਹਾਡੇ ਨਾਲ ਮੁਖਾਤਿਬ ਅਤੇ ਮੌਜੂਦ ਰਹਿਣ ਵਾਲੀ ਹੈ ਜ਼ੈਨਬ ਅਰਸ਼ਦ। ਇੰਟਰਨੈਸ਼ਨਲ ਡੇ ਆਫ ਚੈਰਿਟੀ ਜਿਹੜਾ ਉਹ ਮਨਾਇਆ ਜਾ ਰਿਹਾ, ਯਾਨੀ ਆਲਮੀ ਯੋਮ ਖੈਰਾਤ ਜਿਹੜਾ ਉਹ ਮਨਾਇਆ ਜਾ ਰਿਹਾ ਹੈ। ਇਹਦੀ ਤਾਰੀਖ ਦੀ ਗੱਲ ਕਰੀਏ ਤਾਂ ਹਰ ਸਾਲ 5 ਸਤੰਬਰ ਨੂੰ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਅਤੇ ਮਕਸਦ ਇਹੋ ਹੀ ਹੈ ਕਿ ਦੁਨੀਆ ਭਰ 'ਚ ਜਨਾਬ ਅਸੀਂ ਰਜ਼ਾਕਰਾਨਾ ਤੌਰ 'ਤੇ ਕੁਝ ਕੰਮ ਕਰੀਏ, ਇਨਸਾਨੀਅਤ ਦੀ ਮਦਦ ਦੀ ਅਹਿਮੀਅਤ ਜਿਹੜੀ ਉਸਨੂੰ ਜ਼ਰੂਰ ਉਜਾਗਰ ਕਰੀਏ। ਇਹਦੀ ਸ਼ੁਰੂਆਤ ਹੋਈ ਸੀ ਅਕਵਾਮੇ ਮੁਤਹਿਦਾ ਨੇ 2012 'ਚ 5 ਸਤੰਬਰ ਨੂੰ ਮਦਰ ਟਰੀਸਾ ਦੀ ਬਰਸੀ ਦੇ ਦਿਨ 'ਤੇ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਮਦਰ ਟਰੀਸਾ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਖਿਦਮਤ 'ਚ ਲੰਘਾ ਦਿੱਤੀ ਸੀ, ਸੋ ਉਹਨਾਂ ਦੀ ਬਰਸੀ ਦੇ ਦਿਨ ਇਸ ਦਿਨ ਨੂੰ ਜਨਾਬ ਮਨਾਉਣ ਬਾਰੇ ਸ਼ੁਰੂਆਤ ਜਿਹੜੀ ਉਹ ਹੋਈ ਸੀ। ਪੈਗਾਮ ਦੀ ਗੱਲ ਕਰੀਏ ਤਾਂ ਛੋਟੀਆਂ ਛੋਟੀਆਂ ਜਨਾਬ ਚੀਜ਼ਾਂ, ਛੋਟੀਆਂ ਛੋਟੀਆਂ ਨੇਕੀਆਂ, ਛੋਟੀ ਛੋਟੀ ਮਦਦ ਜਿਹੜੀ ਆ ਉਹ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ। ਜਿਹਦੇ 'ਚ ਗੱਲ ਕਰੀਏ ਤਾਂ ਖੂਨ ਦਾਤੀਆ ਤੁਸੀਂ ਦੇ ਸਕਦੇ ਹੋ, ਕਿਸੇ ਨੂੰ ਖਾਣਾ ਖਿਲਾ ਸਕਦੇ ਹੋ, ਕਿਸੇ ਨੂੰ ਕੱਪੜੇ ਦੇ ਸਕਦੇ ਹੋ, ਕਿਸੇ ਨੂੰ ਵਕਤ ਦੇ ਸਕਦੇ ਹੋ, ਇਹ ਸਭ ਕੁਝ ਖੈਰਾਤ 'ਚ ਆਉਂਦਾ ਹੈ। ਤੁਹਾਡਾ ਕੁਆਲਿਟੀ ਟਾਈਮ, ਤੁਹਾਡਾ ਅੱਛਾ ਮਸ਼ਵਰਾ, ਕਿਸੇ ਦੀ ਜਨਾਬ ਕਿਸੇ ਨੂੰ ਆਪਣੀ ਤਵੱਜੋ 'ਚ ਲਿਆਉਣਾ, ਕਿਸੇ ਦਾ ਧਿਆਨ ਕਰਨਾ, ਖਿਆਲ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੜੀਆਂ ਜ਼ਰੂਰੀ ਨੇ। ਇਸ ਸਾਲ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਅਤੇ ਤੁਸੀਂ ਜ਼ਰੂਰ ਸੋਚਣਾ ਕਿ ਖੈਰ ਦੇ ਕੰਮ ਅਸੀਂ ਰੋਜ਼ ਕਰਦੇ ਹਾਂ, ਹਰ ਪੈਰ 'ਤੇ ਕਰਦੇ ਹਾਂ, ਹਰ ਕਦਮ 'ਤੇ ਕਰਦੇ ਹਾਂ, ਅਤੇ ਸਾਡੀ ਇਹੋ ਹੀ ਸੋਚ ਹੁੰਦੀ ਹੈ ਕਿ ਸਾਡਾ ਹਰ ਕਦਮ ਜਿਹੜਾ ਹੈ ਨਾ ਕਿਸੇ ਦੂਸਰੇ ਵਾਸਤੇ ਹਮੇਸ਼ਾ ਖੈਰ ਦਾ ਬਾਇਸ ਰਹੇ। ਅਤੇ ਇਹਦੇ ਨਾਲ ਅੱਜ ਦੇ ਦਿਨ ਨਹੀਂ ਬਲਕਿ ਤੁਸੀਂ ਰੋਜ਼ਾਨਾ ਹੀ ਇਸ ਸੋਚ ਨਾਲ ਅਗਰ ਆਪਣੇ ਦਿਨ ਦਾ ਆਗਾਜ਼ ਕਰੋ, ਸ਼ੁਰੂਆਤ ਕਰੋ, ਅਤੇ ਇਹੋ ਹੀ ਸੋਚੋ ਕਿ ਅੱਜ ਦੇ ਦਿਨ ਅਸੀਂ ਕਿਸੇ ਦਾ ਦਿਲ ਨਹੀਂ ਦੁਖਾਉਣਾ, ਕਿਸੇ ਦੀ ਮਦਦ ਜ਼ਰੂਰ ਕਰਨੀ ਹੈ, ਕਿਸੇ ਇੱਕ ਚਿਹਰੇ 'ਤੇ ਮੁਸਕੁਰਾਹਟ ਜਿਹੜੀ ਹੈ ਉਹ ਜ਼ਰੂਰ ਲੈ ਕੇ ਆਉਣੀ ਹੈ, ਅਤੇ ਤੁਸੀਂ ਯਕੀਨ ਕਰੋ ਤੁਹਾਡਾ ਦਿਨ ਜਿਹੜਾ ਬੜਾ ਚੰਗਾ ਚੰਗਾ ਲੰਘਦਾ ਹੈ। ਤੁਸੀਂ ਜਿਸ ਵੇਲੇ ਘਰੋਂ ਨਿਕਲਦੇ ਹੋ ਤਾਂ ਤੁਸੀਂ ਇਸ ਗੱਲ 'ਤੇ ਜ਼ਰੂਰ ਜਨਾਬ ਮੇਰੀ ਗੱਲ ਨਾਲ ਇਤਫਾਕ ਕਰੋਗੇ ਕਿ ਰਾਹ 'ਚ ਤੁਹਾਨੂੰ ਕੋਈ ਅਗਰ ਅਫਸੁਰਦਾ ਚਿਹਰਾ ਨਜ਼ਰ ਆਉਂਦਾ ਹੈ, ਕੋਈ ਪਰੇਸ਼ਾਨ ਹਾਲ ਨਜ਼ਰ ਆਉਂਦਾ ਹੈ, ਤੁਸੀਂ ਉਹਦੀ ਥੋੜ੍ਹੀ ਜਿਹੀ ਮਦਦ ਕਰਦੇ ਹੋ, ਨਾਲ ਇਹ ਕਹਿੰਦੇ ਹੋ ਕਿ ਦੁਆ ਕਰਨਾ ਸਾਡੇ ਲਈ, ਅਤੇ ਉਹਨਾਂ ਦੀ ਜਿਹੜੀ ਇੱਕ ਕੀਮਤੀ ਜਿਹੀ ਮੁਸਕੁਰਾਹਟ ਤੁਹਾਡੇ ਲਈ ਹੁੰਦੀ ਹੈ ਜਾਂ ਫਿਰ ਕੋਈ ਨਿੱਕੀ ਜਿਹੀ ਦੁਆ ਹੁੰਦੀ ਹੈ, ਅਤੇ ਉਹਦੇ ਨਾਲ ਤੁਹਾਡਾ ਦਿਨ ਜਿਹੜਾ ਬਣ ਜਾਂਦਾ ਹੈ। ਦੁਆ ਲਿਆ ਕਰੋ ਅਤੇ ਹਮੇਸ਼ਾ ਖੈਰ ਦੇ ਅਤੇ ਭਲੇ ਦੇ ਕੰਮ ਕਰਿਆ ਕਰੋ। ਗੱਲਬਾਤ ਰਹੇ ਪ੍ਰੋਗਰਾਮ 'ਚ ਪਾਰਟੀਸਿਪੇਸ਼ਨ ਦੀ ਅਤੇ ਤੁਸੀਂ ਸਾਰੇ ਬਹੁਤ ਮੁਹੱਬਤ ਚਾਹਤ ਨਾਲ ਸ਼ਾਮਿਲ ਹੋ ਰਹੇ ਹੋ। ਅਕਬਰ ਖਾਨ ਆ ਗਏ ਕਰਾਚੀ ਤੋਂ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਨਾਲ ਸਾਨੂੰ ਕਹਿ ਰਹੇ ਨੇ ਜੀ ਆਇਆਂ ਨੂੰ ਮੇਰਾ ਹਾਲ ਪੁੱਛ ਰਹੇ ਹੋ, ਕੈਸੇ ਹੋ ਤੁਸੀਂ ਜੀ? ਅਲਹਮਦੁਲਿਲਾ ਮੈਂ ਠੀਕ ਠਾਕ। ਤਮਾਮ ਸੁਣਨ ਵਾਲੇ ਨੂੰ ਬਹੁਤ ਸਾਰਾ ਸਲਾਮ ਦੇ ਰਹੇ ਹੋ, ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ। ਆਰ ਜੇ ਡੋਕਸ ਨੂੰ ਸਪੈਸ਼ਲ ਸਲਾਮ, ਆਰ ਜੇ ਵਸੀਮ ਅਹਿਮਦ ਨੂੰ, ਆਰ ਜੇ ਜ਼ਿਆਨ ਜੁਮ ਨੂੰ ਵੀ ਸਲਾਮ ਪਹੁੰਚ ਗਿਆ। ਮੁਹੰਮਦ ਸ਼ੁਐਬ ਐਸ ਜਾਨੀ ਸਾਨੂੰ ਸੁਣਦੇ, ਅਸਲਾਮ ਅਲੈਕੁਮ ਸਿਸਟਰ। ਵਾਲੇਕੁਮ ਅਸਲਾਮ। ਮੀਆਂ ਵਾਲੀ ਤੋਂ ਸ਼ਾਮਿਲ ਹੋ ਰਹੇ, ਬਹੁਤ ਸ਼ੁਕਰੀਆ ਜੀ ਜੁਆਇਨ ਕਰਨ ਦਾ ਪ੍ਰੋਗਰਾਮ 'ਚ। ਐਫਐਮ ਮਨੋਮਲ ਲਾਹੌਰ ਦੇ ਪੇਜ 'ਤੇ ਤੁਸੀਂ ਆ ਰਹੇ ਹੋ ਅਤੇ ਮੁਹੱਬਤਾਂ ਚਾਹਤਾਂ ਨਾਲ ਸ਼ਾਮਿਲ ਹੋ ਰਹੇ ਹੋ। ਹਰ ਕੋਈ ਹਰ ਕੰਮ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ, ਇਸ ਹਵਾਲੇ ਨਾਲ ਤੁਸੀਂ ਸਾਨੂੰ ਜ਼ਰੂਰ ਦੱਸ ਸਕਦੇ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਇੱਕ ਸੋਹਣਾ ਜਿਹਾ ਟਰੈਕ ਪਲੇਅ ਕਰਦੇ ਹਾਂ, ਬਾਅਦ ਵਾਪਸ ਆਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਅੱਗੇ ਤੋਰਦੇ ਹਾਂ, ਕਿਉਂਕਿ ਮੈਨੂੰ ਲੱਗ ਰਿਹਾ ਕਿ ਮੈਂ ਜ਼ਿਆਦਾ ਬੋਲ ਚੁੱਕੀ ਹਾਂ। ਅਲੀ ਅਰਸ਼ਦ ਗੋਂਦਲ ਦੀ ਆਵਾਜ਼, ਤੂੰ ਜੇ ਮੈਨੂੰ ਮਿਲਣ ਮੇਰੇ ਸ਼ਹਿਰ ਆਵੇਂ। ਵਾਹ ਵਾਹ ਵਾਹ ਵਾਹ, ਕਿਆ ਬਾਤ ਹੈ ਜੀ।

ਜੀ ਜਨਾਬ ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀਦ। ਤੁਸੀਂ ਸੁਣ ਰਹੇ ਦੇਸੀ ਬੀਟਸ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ। ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਨੇ, ਤੁਸੀਂ ਕਮੈਂਟਸ ਰਾਹੀਂ ਵੀ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਹੋ, ਮੈਸੇਜਸ ਵੀ ਘੱਲ ਰਹੇ ਹੋ, ਅਤੇ ਇਹਦੇ ਨਾਲ ਜਿਹੜੇ ਵੀ ਸਾਡੇ ਸੁਣਨ ਵਾਲੇ ਸਾਨੂੰ ਆਫ ਏਅਰ ਕਾਲਸ ਕਰ ਰਹੇ ਨੇ, ਬਿਲਕੁਲ ਮੈਨੂੰ ਨਜ਼ਰ ਆ ਰਿਹਾ ਹੈ ਆਫ ਏਅਰ ਕਾਲਸ ਤੇ ਤੁਹਾਡੇ ਨਾਲ ਗੱਲਬਾਤ ਮੈਂ ਨਹੀਂ ਕਰਦੀ। ਔਨ ਏਅਰ ਅਗਰ ਤੁਸੀਂ ਸ਼ਾਮਿਲ ਹੋਣਾ ਚਾਹੋ ਤਾਂ 2 ਤੋਂ ਬਾਅਦ ਬਰਾਹ ਰਾਸ ਤੁਹਾਡੇ ਸਭ ਦੀ ਪਾਰਟੀਸੀਪੇਸ਼ਨ ਹੋਏਗੀ, ਠੀਕ 2 ਤੋਂ ਬਾਅਦ। ਠੀਕ ਹੈ ਜੀ, ਐਸਾ ਨਹੀਂ ਹੋਏਗਾ ਕਿ ਅਸੀਂ ਥੋੜ੍ਹਾ ਜਿਹਾ ਵੀ ਡਿਲੇ ਕਰਾਂਗੇ, ਕਿਉਂ ਜੇ ਬਹੁਤ ਸਾਰੀਆਂ ਕਾਲਸ ਜਿਹੜੀਆਂ ਨੇ ਫਿਰ ਮਿਸ ਹੋ ਜਾਂਦੀਆਂ ਨੇ। ਹਨੀਫ ਬਾਈ ਸਾਨੂੰ ਸੁਣਦੇ ਬੜੀ ਮੁਹੱਬਤ ਨਾਲ, ਬੜੀ ਚਾਹਤ ਨਾਲ, ਤਮਾਮ ਲਿਸਨਰਸ ਨੂੰ ਸਲਾਮ, ਉਸਤਾਦ ਜੀਰਾ ਨੂੰ, ਸ਼ਮੀ ਮਾਪੀ ਨੂੰ, ਬੇਬੇ ਜਾਨ ਨੂੰ, ਅਮਾਰਾ ਬੇਗ ਨੂੰ, ਅਤੇ ਤਮਾਮ ਲਿਸਨਰਸ ਨੂੰ ਖਸੂਸੀ ਸਲਾਮ ਦੇ ਰਹੇ ਸੀ। ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ। ਮੁਹੰਮਦ ਤਾਰਿਕ ਸਾਹਿਬ, ਥੈਂਕ ਯੂ ਸੋ ਮਚ ਜੀ, ਹੋਰ ਕਮੈਂਟਸ ਆ ਗਏ। ਅਕਬਰ ਖਾਨ, ਬਹੁਤ ਸ਼ੁਕਰੀਆ। ਖਾਲਿਦ ਮਲਿਕ ਸਾਡੇ ਨਾਲ ਮੌਜੂਦ ਨੇ, ਸਲਾਮ ਜ਼ੈਨਬ ਮੈਮ, ਵਾਲੇਕੁਮ ਅਸਲਾਮ। ਤੁਸੀਂ ਕਹਿ ਰਹੇ ਹੋ ਕਿ ਮੈਂ ਕਿਸੇ ਜਗ੍ਹਾ 'ਤੇ ਮੈਂ ਪੜ੍ਹਿਆ ਸੀ ਕਿ ਰੱਬ ਤਾਲਾ ਨੇ ਹਰ ਬੰਦੇ ਨੂੰ 7 ਤੋਂ 8 ਸਲਾਹੀਅਤਾਂ ਜਿਹੜੀਆਂ ਨੇ ਅਤਾ ਕੀਤੀਆਂ ਹੁੰਦੀਆਂ ਨੇ, ਅਤੇ ਮੇਰੇ 'ਤੇ ਖਾਸ ਕਰਮ ਹੈ ਕਿ ਮੈਂ ਢੇਰ ਸਾਰੇ ਕੰਮ ਕਰ ਲੈਣਾ ਵਾਂ ਅਤੇ ਅਹਿਸਨ ਤਰੀਕੇ ਨਾਲ ਹੋ ਜਾਂਦੇ ਨੇ। ਗੁੱਡ ਸ਼ੋਅ ਅਤੇ ਗੁੱਡ ਦੁਪਹਿਰ, ਥੈਂਕ ਯੂ ਸੋ ਮਚ ਜੀ। ਅੱਛਾ ਜੀ, ਚਲੋ ਠੀਕ ਹੈ, ਤੁਸੀਂ ਤਾਂ ਫਿਰ ਕਹਿ ਰਹੇ ਹੋ ਕਿ ਹਰ ਕੋਈ ਹੋ ਸਕਦਾ, ਹਰ ਕੰਮ ਕਰ ਸਕਦਾ ਹੋਏ, ਹੈ ਜੀ। ਲੇਕਿਨ ਫਿਰ ਵੀ ਖਾਲਿਦ ਮਲਿਕ, ਜਿਸ ਵੇਲੇ ਤੁਸੀਂ ਗੌਰ ਕਰੋਗੇ ਨਾ, ਤਾਂ ਸ਼ਾਇਦ ਕੋਈ ਇੱਕ ਅੱਧਾ ਕੰਮ ਹੈ ਜਿਹਦੇ 'ਚ ਤੁਸੀਂ ਪਰਫੈਕਟ ਹੋਵੋਗੇ। ਵੈਸੇ ਵੀ ਕਿਹਾ ਜਾਂਦਾ ਕਿ ਸਿਰ 'ਤੇ ਪੈਂਦੀ ਹੈ ਅਤੇ ਸਭ ਕੁਝ ਆ ਜਾਂਦਾ, ਸਭ ਕੁਝ ਕਰਨਾ ਪੈਂਦਾ। ਬਹੁਤ ਸਾਰੀਆਂ ਜ਼ਿੰਮੇਦਾਰੀਆਂ ਜਿਹੜੀਆਂ ਨੇ ਨਾ, ਉਹ ਸਭ ਕੁਝ ਸਿਖਾ ਦਿੰਦੀਆਂ ਨੇ। ਮਨਾਜ਼ਿਰ ਮਹਿਮੂਦ ਆ ਗਿਆ, ਸਲਾਮ ਅਲੈਕੁਮ ਆਰਜੇ ਜ਼ੈਨਬ ਮੈਮ। ਵਾਲੇਕੁਮ ਅਸਲਾਮ, ਮੇਰਾ ਹਾਲ ਪੁੱਛ ਰਹੇ ਹੋ? ਮੈਂ ਠੀਕ ਠਾਕ ਅਲਹਮਦੁਲਿਲਾ, ਬਿਹਤਰੀਨ। ਬੈਸਟ ਵਿਸ਼ਿਸ ਪਹੁੰਚਾ ਰਹੇ ਹੋ। ਮਨਾਜ਼ਿਰ ਮਹਿਮੂਦ ਕਤਰ ਤੋਂ ਸ਼ਾਮਿਲ ਹੋਣ ਦਾ ਸ਼ੁਕਰੀਆ। ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਸਲਾਮ ਅਲੈਕੁਮ ਕਮਲ ਨਾਜ਼ ਵੱਲੋਂ, ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ। ਮੀਆਂ ਵਾਲੀ ਤੋਂ ਫਿਰ ਤੋਂ ਸਲਾਮ ਆ ਗਿਆ, ਕੁਝ ਕਮੈਂਟਸ ਮਿਕਸ ਤਾਂ ਨਹੀਂ ਹੋ ਰਹੇ। ਅੱਛਾ, ਜੁਗਨੂ ਜੂਨੀਅਰ ਆਏ ਨੇ ਬਹੁਤ ਅਰਸੇ ਤੋਂ ਬਾਅਦ, ਅਸਲਾਮ ਅਲੈਕੁਮ, ਸਤਿ ਬਿਸਮਿਲ੍ਲਾ ਜੀ ਆਇਆਂ ਨੂੰ, ਬਹੁਤ ਵਧੀਆ ਪ੍ਰੋਗਰਾਮ, ਬਹੁਤ ਸ਼ੁਕਰੀਆ ਜੀ। ਤੁਸੀਂ ਕਿੱਥੇ ਗਵਾਚੇ ਸੀ? ਸਭ ਖੈਰ ਖੈਰੀਅਤ ਹੈ ਨਾ? ਬਹੁਤ ਚੰਗਾ ਲੱਗਾ ਤੁਹਾਡਾ ਕਮੈਂਟ ਵੇਖ ਕੇ, ਜ਼ਰੂਰ ਪ੍ਰੋਗਰਾਮ 'ਚ ਸ਼ਾਮਿਲ ਹੋਇਆ ਕਰੋ, ਸਾਥ ਦਿਆ ਕਰੋ। 4471 'ਤੇ ਕੁਝ ਮੈਸੇਜਿਸ ਮੈਨੂੰ ਮੌਸੂਲ ਹੋਏ ਨੇ, ਉਹਨਾਂ ਨੂੰ ਵੀ ਨਾਲ ਨਾਲ ਪੜ੍ਹਦੇ ਚੱਲੀਏ। ਰਈਸ ਮਲਿਕ ਸਾਨੂੰ ਸੁਣਦੇ ਨੇ, ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਮੇਰਾ ਹਾਲ ਪੁੱਛ ਰਹੇ ਹੋ? ਨਾਲ ਤੁਸੀਂ ਕਹਿ ਰਹੇ ਹੋ ਕਿ ਅਗਰ ਪੋਸੀਬਲ ਹੋਏ, ਮੁਮਕਿਨ ਹੋਏ, ਤਾਂ ਕੋਈ ਬਲੋਚੀ ਸੌਂਗ ਜਿਹੜਾ ਨਾ ਬੈਕਗਰਾਊਂਡ 'ਤੇ ਪਲੇ ਕਰਦੇ ਹੋ। ਮੈਨੂੰ ਕੋਈ ਇੰਨੀ ਜ਼ਿਆਦਾ ਜਾਣਕਾਰੀ ਨਹੀਂ ਹੈ ਜੀ, ਲੇਕਿਨ ਕੋਸ਼ਿਸ਼ ਕਰਦੇ ਹਾਂ। ਫੈਸਲਾਬਾਦ ਤੋਂ ਸਾਡੇ ਨਾਲ ਕੌਣ ਮੌਜੂਦ ਨੇ, ਸਾਨੂੰ ਇਹ ਨਹੀਂ ਦੱਸਿਆ, ਲੇਕਿਨ ਸਾਨੂੰ ਇਹ ਦੱਸਿਆ ਕਿ ਸਾਡੀ ਆਵਾਜ਼ ਬੜੀ ਚੰਗੀ ਹੈ। ਅੱਛਾ ਜੀ, ਆਵਾਜ਼ ਚੰਗੀ ਹੈ ਤਾਂ ਹੀ ਉਹ 'ਤੇ ਪ੍ਰੋਗਰਾਮ ਕਰ ਰਹੇ ਹਾਂ, ਸਹੀ ਹੋ ਗਿਆ ਨਾ? ਅੱਛਾ ਜੀ, ਅਮਾਰਾ ਬੇਗ ਵੀ ਸਾਡੇ ਨਾਲ ਮੌਜੂਦ ਨੇ, ਬਹੁਤ ਸਾਰੀ ਮੁਹੱਬਤ ਅਤੇ ਚਾਹਤ ਨਾਲ ਅਮਾਰਾ ਨੇ ਕਿਹਾ ਕਿ ਸ਼ੁਕਰ ਹੈ ਜੀ, ਮੀਂਹ ਪੈ ਗਿਆ। ਨਹੀਂ ਤਾਂ ਪ੍ਰਵੀਨ ਸਾਹਿਬ ਦੇ ਮੈਸੇਜ ਆਉਣੇ ਸੀ ਕਿ ਵਾਕਈ ਮੀਂਹ ਨਹੀਂ ਪਿਆ ਹੈ, ਦੇਖਿਆ ਨਾ ਫਿਰ ਉਹੀ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: Come on, people. Come on. Get original.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: Come on, people. Come on. Get original.

0: ਹਾਂ ਜੀ ਲਿਸਨਰਸ, ਜੀ ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀ, ਤੁਸੀਂ ਸੁਣ ਰਹੇ ਹੋ ਦੇਸੀ ਬੀਟਸ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ। ਹਰ ਹਫ਼ਤੇ ਮੁਲਾਕਾਤ ਹੁੰਦੀ ਹੈ ਇੱਕ ਤੋਂ ਤਿੰਨ ਐਸੇ ਹੀ ਪ੍ਰੋਗਰਾਮ 'ਚ ਜਨਾਬ, ਐਸੀ ਪੰਜਾਬੀ ਸ਼ੋਅ 'ਚ ਅਸੀਂ ਹਾਜ਼ਰ ਹੋਈਦਾ, ਲੇਕਿਨ ਮੁਲਾਕਾਤ ਦਾ ਮਕਸਦ ਸਿਰਫ ਔਰ ਸਿਰਫ ਇਹੋ ਹੀ ਹੁੰਦਾ ਕਿ ਤੁਹਾਨੂੰ ਇੰਟਰਟੇਨ ਕਰਕੇ ਜਾਈਏ ਅਤੇ ਜਿਹੜੇ ਵੀ ਦੁੱਖੜੇ ਨੇ, ਜਿਹੜੇ ਵੀ ਰੌਲੇ ਨੇ ਜ਼ਿੰਦਗੀ 'ਚੋਂ ਕਾਫ਼ੀ ਹੱਦ ਤੱਕ ਜਨਾਬ, ਉਹ ਮੁਕਾ ਛੱਡੋ, ਕਿਉਂਕਿ ਜ਼ਿੰਦਗੀ ਬੜੀ ਮੁਖਤਸਰ ਹੈ, ਬੜੀ ਛੋਟੀ ਜਿਹੀ ਹੈ, ਰੌਲੇ ਇੱਥੇ ਹੀ ਰਹਿ ਜਾਣਗੇ ਜ਼ਿੰਦਗੀ। ਕਿਸ ਵੇਲੇ ਜਨਾਬ, ਕਿਸ ਵੇਲੇ ਤੁਹਾਨੂੰ ਬਹੁਤ ਕੁਝ ਸਿਖਾ ਜਾਏ ਤੁਹਾਨੂੰ ਬਿਲਕੁਲ ਅੰਦਾਜ਼ਾ ਨਹੀਂ ਹੁੰਦਾ। ਮੈਂ ਕੁਝ ਹੋਰ ਕਹਿਣ ਲੱਗੀ ਸੀ ਲੇਕਿਨ ਹਲੇ ਕਹਿਣਾ ਨਹੀਂ ਚਾਹੁੰਦੀ, ਸਮਝਣ ਵਾਲੇ ਸਮਝ ਗਏ ਹੋਣਗੇ। ਨਜ਼ੀਰ ਖੋਸੋ ਸੋਹਬਤਪੁਰ ਬਲੋਚਿਸਤਾਨ ਤੋਂ ਤੁਸੀਂ ਸਾਨੂੰ ਸੁਣਦੇ ਹੋ, ਜੁਆਇਨ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਨਾਲ ਤੁਸੀਂ ਕਹਿ ਰਹੇ ਹੋ ਕਿ ਫਸਲ ਕੱਟਣ ਤੋਂ ਪਹਿਲੇ ਕਈ ਤਰ੍ਹਾਂ ਦੇ ਮੌਸਮ ਜਿਹੜੇ ਨੇ ਬਰਦਾਸ਼ਤ ਕਰਨੇ ਪੈਂਦੇ ਨੇ, ਇਸੇ ਤਰ੍ਹਾਂ ਹੀ ਜ਼ਿੰਦਗੀ 'ਚ ਕੁਝ ਕਾਮਯਾਬੀਆਂ ਜਿਹੜੀਆਂ ਨੇ ਉਹ ਵੀ ਫੌਰੀ ਤੌਰ 'ਤੇ ਇਨਾਮ ਨਹੀਂ ਦਿੰਦੀਆਂ, ਲੇਕਿਨ ਅਗਰ ਤੁਸੀਂ ਮੁਸਲਸਲ ਮਿਹਨਤ ਕਰੋਗੇ ਤਾਂ ਇੱਕ ਦਿਨ ਖਾਲੀ ਹੱਥ ਜ਼ਰੂਰ ਭਰ ਦਿਓਗੇ ਆਪਣੇ। ਬਿਲਕੁਲ ਠੀਕ ਹੈ ਜਨਾਬ, ਜਿਸ ਵੇਲੇ ਤੁਸੀਂ ਮਿਹਨਤ ਅਤੇ ਕੋਸ਼ਿਸ਼ ਕਰੋਗੇ ਤਾਂ ਤੁਸੀਂ ਬਿਲਕੁਲ ਵੀ ਕਹਿ ਲਓ ਕਿ ਨਾਕਾਮ ਨਹੀਂ ਹੋਵੋਗੇ। ਜ਼ੈਨਬ, ਹਰ ਕੋਈ ਹਰ ਕੰਮ ਨਹੀਂ ਕਰ ਸਕਦਾ, ਜਿਵੇਂ ਕਿ ਇੱਕ ਬਿਮਾਰ ਦਾ ਇਲਾਜ ਡਾਕਟਰ ਹੀ ਕਰ ਸਕਦਾ, ਇੱਕ ਮਿਸਤਰੀ ਹੀ ਮਕਾਨ ਬਣਾ ਸਕਦਾ, ਇੱਕ ਸੁਨਾਰ ਹੀ ਸੋਨੇ ਨੂੰ ਜ਼ੇਵਰ ਦੀ ਸ਼ਕਲ ਦੇ ਸਕਦਾ, ਅਤੇ ਇੱਕ ਇਨਸਾਨ ਵਿੱਚ ਮੁਖਤਲਿਫ ਟੈਲੈਂਟ ਹੋ ਸਕਦੇ ਨੇ, ਪਰ ਹਰ ਇਨਸਾਨ ਹਰ ਕੰਮ ਨਹੀਂ ਕਰ ਸਕਦਾ। ਕਵਲ ਨਾਜ਼ ਇਹਨੂੰ ਕਹਿੰਦੇ ਨੇ, ਟੋਪਿਕ ਨੂੰ ਡਿਸਕ੍ਰਾਈਬ ਕਰਨਾ ਇਹਨੂੰ ਕਹਿੰਦੇ ਨੇ, ਵਜ਼ਾਹਤ ਕਰਨਾ। ਜ਼ਬਰਦਸਤ ਜੀ, ਠੀਕ ਹੋ ਗਿਆ। ਇਹਦੇ ਨਾਲ ਪ੍ਰੋਗਰਾਮ 'ਚ ਪਾਰਟੀਸਪੇਸ਼ਨ ਦੀ ਗੱਲ ਕਰੀਏ ਤਾਂ ਮਾਰਾ ਬੇਗ ਦੇ ਮਜ਼ੀਦ ਮੈਸੇਜਸ ਮਿਲ ਗਏ। ਮਾਰਾ ਨੇ ਕਿਹਾ ਹੈ ਕਿ ਜ਼ੈਨਬ ਆਪੀ ਸਭ ਕੁਝ ਤੁਹਾਨੂੰ ਯਾਦ ਹੁੰਦਾ ਹੈ, ਪ੍ਰੋਗਰਾਮ ਬੜਾ ਚੰਗਾ ਹੈ, ਟਰੈਕਸ ਸਾਰੇ ਜ਼ਬਰਦਸਤ ਨੇ ਅੱਜ ਦੇ ਪ੍ਰੋਗਰਾਮ ਦੇ, ਲੇਕਿਨ ਤੁਹਾਨੂੰ 1 ਸਤੰਬਰ ਜਿਹੜਾ ਉਹ ਯਾਦ ਨਹੀਂ ਹੈ। 1 ਸਤੰਬਰ ਜੀ ਬਹੁਤ ਹੀ ਮੇਰੇ ਵਾਸਤੇ ਵੀ ਬੜਾ ਯਾਦਗਾਰ ਜਿਹੜਾ ਉਹ ਦਿਨ ਰਿਹਾ, ਕਿਉਂ ਜੇ ਮਾਰਾ ਬੇਗ ਨਾਲ, ਮਾਰਾ ਸਾਡੀ ਬੜੀ ਸੋਹਣੀ, ਬੜੀ ਚਾਹਣ ਵਾਲੀ ਹੈ, ਦਿਲ ਦੇ ਬੜੇ ਨੇੜੇ ਬਹੁਤ ਸਾਰੇ ਲਿਸਨਰ ਜਿਹੜੇ ਨੇ ਹੁੰਦੇ ਨੇ, ਸਾਰੇ ਹੀ ਹੁੰਦੇ ਨੇ, ਸਾਰੇ ਅਹਿਮੀਅਤ ਦੇ ਹਾਮਿਲ ਹੁੰਦੇ ਨੇ, ਲੇਕਿਨ ਮਾਰਾ ਜਿਸ ਐਫਰਟ ਨਾਲ, ਜਿਸ ਕੋਸ਼ਿਸ਼ ਨਾਲ, ਜਿਸ ਲਗਨ ਨਾਲ ਤੁਸੀਂ ਤੁਹਾਨੂੰ ਸਾਨੂੰ ਜਨਾਬ ਮਿਲਣ ਵਾਸਤੇ ਆਏ ਸੀ, ਉਹ ਦਿਨ ਮੈਨੂੰ ਹਮੇਸ਼ਾ ਯਾਦ ਰਹੇਗਾ। ਤੁਸੀਂ ਮੈਨੂੰ ਆਏ ਸੀ, ਮੁਲਾਕਾਤ ਕੀਤੀ ਸੀ, ਮੇਰੇ ਵਾਸਤੇ ਬਹੁਤ ਸਾਰੇ ਤੋਹਫੇ ਵੀ ਤੁਸੀਂ ਲਿਆਏ ਸੀ, ਅਤੇ ਬਹੁਤ ਬਹੁਤ ਸ਼ੁਕਰੀਆ ਜੀ, ਉਸ ਦਿਨ ਨੂੰ ਮੈਂ ਹਮੇਸ਼ਾ ਯਾਦ ਰੱਖਦੀ ਹਾਂ, ਅਤੇ ਤੁਸੀਂ ਫਿਰ ਤੋਂ ਮੈਨੂੰ ਯਾਦ ਕਰਾਇਆ ਹੈ, ਬਹੁਤ ਬਹੁਤ ਸ਼ੁਕਰੀਆ। ਇਹਦੇ ਨਾਲ ਆਉਣ ਵਾਲੇ ਦਿਨ ਦੀ, ਯਾਨੀ ਕੱਲ੍ਹ 6 ਸਤੰਬਰ ਹੋਏਗਾ, ਅਤੇ ਕੱਲ੍ਹ ਬੇਬੇ ਜਾਨ ਦੀ ਸਾਲਗਿਰਾ, ਬਿਲਕੁਲ ਕੱਲ੍ਹ ਹੀ ਹੈ। ਤੁਸੀਂ ਕਿਹਾ ਕਿ ਮੈਨੂੰ ਦੁਬਾਰਾ ਤੋਂ ਕਨਫਰਮ ਕਰ ਦਿਓ ਜ਼ੈਨਬ ਆਪੀ, 6 ਸਤੰਬਰ ਹੈ ਜਾਂ 8 ਸਤੰਬਰ ਹੈ? ਨਹੀਂ, ਕੱਲ੍ਹ ਹੀ ਹੈ ਜੀ। ਸੋ ਤੁਸੀਂ ਕਿਹਾ ਮੇਰੇ ਵੱਲੋਂ ਵੀ ਉਹਨਾਂ ਨੂੰ ਬਹੁਤ ਸਾਰਾ ਵਿਸ਼ ਕਰਦੇ ਨਾ, ਅਤੇ ਅਮਾਰਾ ਵੱਲੋਂ, ਸਾਡੇ ਵੱਲੋਂ, ਮੇਰੇ ਵੱਲੋਂ, ਪੂਰੀ ਟੀਮ ਵੱਲੋਂ ਬੇਬੇ ਜਾਨ ਵਾਸਤੇ ਬਹੁਤ ਸਾਰੀਆਂ ਵਿਸ਼ੇਜ਼, ਰੱਬ ਤਾਲਾ ਉਹਨਾਂ ਨੂੰ ਸਿਹਤ ਤੋਂ ਤੰਦਰੁਸਤੀ ਵਾਲੀ ਜ਼ਿੰਦਗੀ ਦੇਵੇ, ਅਤੇ ਹਮੇਸ਼ਾ ਖੁਸ਼ ਰੱਖੇ, ਆਬਾਦ ਰੱਖੇ, ਅਤੇ ਉਹਨਾਂ ਦਾ ਸਾਇਆ ਜਿਹੜਾ ਸਾਡੇ ਸਿਰ 'ਤੇ ਹਮੇਸ਼ਾ ਸਲਾਮਤ ਰਹੇ। ਆਮੀਨ ਸੁਮਾ ਆਮੀਨ ਯਾ ਰੱਬ ਅਲਾਲਮੀਨ। ਪ੍ਰੋਗਰਾਮ 'ਚ ਦੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਮੌਜੂਦ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ ਜਾਂ ਚਾਹੁੰਦੀਆਂ ਨੇ ਜੀ। ਅਸਲਾਮ ਅਲੈਕੁਮ ਜੀ ਆਇਆਂ ਨੂੰ।
1: ਵਾਲੇਕੁਮ ਸਲਾਮ ਐਂਡ ਅਸਲਾਮ ਅਲੈਕੁਮ 101 ਕੇ ਸਭੀ ਸੁਣਨੇ ਵਾਲੋ ਕੋ ਮੇਰੀ ਤਰਫ ਸੇ ਹਸਤਾ ਮੁਸਕੁਰਾਤਾ ਹੁਆ। ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ। ਮੈਂ ਵਧੀਆ ਜੀ, ਅਲਹਮਦੁਲਿਲਾ। ਤੁਸੀਂ ਠੀਕ ਹੋ ਸ਼ਮੀਮਾ ਆਪੀ?
1: ਜੀ ਅੱਲਾ ਦਾ ਸ਼ੁਕਰ ਹੈ, ਅੱਲਾ ਦਾ ਸ਼ੁਕਰ, ਅਲਹਮਦੁਲਿਲਾ।
0: ਸ਼ਮੀਮਾ ਆਪੀ, ਤੁਹਾਡਾ ਹੈਪੀ ਬਰਥਡੇ ਕਦੋਂ ਹੁੰਦਾ? ਹੈਪੀ ਟੂ ਯੂ।
1: ਮੇਰਾ ਜੋ ਨਾ, ਵੈਸੇ ਮੈਂ ਸੈਲੀਬ੍ਰੇਟ ਨਹੀਂ ਕਰਦੀ, ਮਨਾਉਂਦੀ ਨਹੀਂ, ਉਹ ਹੁੰਦੀ ਗੁਜ਼ਰ ਗਿਆ ਜੂਨ, 16 ਜੂਨ।
0: 16 ਜੂਨ, ਠੀਕ ਹੋ ਗਿਆ ਨਾ, ਚਲੋ ਯਾਦ ਰਹਿ ਗਿਆ।
1: ਬੱਚਿਆਂ ਦੇ ਮੈਂ ਕਰ ਲੈਣੀ ਆ, ਤੇ ਆਪਣਾ ਨਹੀਂ ਮੈਂ ਕਦੀ ਯਾਦ ਕੀਤਾ ਨਹੀਂ।
0: ਕਿਉਂ ਇੰਜ ਕਿਉਂ ਕਰਦੇ ਹੋ ਫਿਰ? ਬੱਚਿਆਂ ਨੂੰ ਤੁਹਾਡੀ ਸਾਲਗਿਰਾ ਕਰਨੀ ਚਾਹੀਦੀ, ਉਹ ਵੀ ਨਹੀਂ ਕਰਦੇ?
1: ਨਹੀਂ ਨਹੀਂ, ਉਹਨੂੰ ਪਤਾ ਹੁੰਦਾ ਕਿ 16 ਜੂਨ ਨੂੰ ਸਾਲਗਿਰਾ।
0: ਠੀਕ ਹੈ,
1: ਲੇਕਿਨ ਮੈਂ ਉਹਨਾਂ ਨੂੰ ਕਵਾਂ ਤਾਂ ਮਨਾਉਣਗੇ ਨਾ।
0: ਅੱਛਾ, ਇਹ ਵੀ ਠੀਕ ਹੈ।
1: ਘਰ ਦੇ ਵਿੱਚ ਆਪਣੇ ਜੀ ਫੈਮਿਲੀ ਜਿਹੜੀ ਹੈ ਉਹ ਅਸੀਂ ਖਾ ਪੀ ਲੈਣੇ, ਕੇਕ ਲੈ ਆਉਂਦੇ, ਸਭ ਕੁਛ, ਜਿਸ ਤਰ੍ਹਾਂ ਕਿ ਮਤਲਬ ਸਭ ਮਹਿਮਾਨਾਂ ਨੂੰ ਬੁਲਾਉਣਾ ਜਾਂ ਕੁਛ।
0: ਠੀਕ ਠੀਕ ਠੀਕ ਠੀਕ ਠੀਕ ਹੋ ਗਿਆ। ਚਲੋ ਕਿਸੇ ਦਿਨ ਇਸ 'ਤੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ ਕਿ ਜਨਮ ਦਿਹਾੜ ਨੂੰ ਕਿੱਦਾਂ ਮਨਾਉਣਾ ਚਾਹੀਦਾ। ਠੀਕ ਹੈ ਸ਼ਮੀਮਾ ਆਪੀ, ਦੱਸੋ ਮੈਨੂੰ, ਹਰ ਕੋਈ ਹਰ ਕੰਮ ਕਰ ਸਕਦਾ ਹੈ ਜਾਂ ਹਰ ਬੰਦਾ ਆਪਣੇ ਫੀਲਡ ਦਾ?
1: ਬਿਲਕੁਲ ਵੀ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ,
0: ਨਹੀਂ ਕਰ ਸਕਦਾ।
1: ਜਿਹੜਾ ਮਾਹਿਰ ਹਰ ਕੰਮ, ਜਿਸ ਕੰਮ ਦਾ ਮਿਹਨਤ ਕੀਤੀ ਹੈ ਉਹ ਉਹੀ ਕਰ ਸਕਦਾ, ਉਹਨੇ ਫਲ ਮਿਹਨਤ ਦਾ ਫਲ ਮਿਲਦਾ। ਹਰ ਬੰਦਾ ਨਹੀਂ ਕਰ ਸਕਦਾ ਕੋਈ ਵੀ ਕੰਮ।
0: ਠੀਕ ਹੋ ਗਿਆ ਜੀ, ਠੀਕ ਹੋ ਗਿਆ।
1: ਮੁਸ਼ਕਿਲ ਤੋਂ ਮੁਸ਼ਕਿਲ ਵੀ ਜਿਹੜਾ ਕੰਮ ਆਸਾਨ ਤੋਂ ਆਸਾਨ ਵੀ ਕੰਮ ਹੈ, ਹਰ ਬੰਦਾ ਨਹੀਂ ਕਰ ਸਕਦਾ।
0: ਠੀਕ ਹੋ ਗਿਆ, ਮਤਲਬ ਜਿੰਨਾ ਮਰਜ਼ੀ ਵੀ ਸਿੱਖਣ ਦੀ ਕੋਸ਼ਿਸ਼ ਕਰ ਲਓ ਨਹੀਂ ਹੋ ਸਕਦਾ, ਐਸਾ ਮੁਮਕਿਨ ਨਹੀਂ ਹੈ।
1: ਬਿਲਕੁਲ ਨਹੀਂ ਹੋ ਸਕਦਾ,
0: ਸਹੀ ਹੋ ਸਕਦਾ।
1: ਮੇਰੀ ਤਾਂ ਇਹੋ ਹੀ ਰਾਏ ਵੇ ਕਿ ਨਹੀਂ ਹੋ ਸਕਦਾ, ਹਰ ਬੰਦਾ ਨਹੀਂ ਕਰ ਸਕਦਾ। ਬਾਕੀ ਤਾਰਿਕ ਭਾਈ ਆਏ ਸੀ, ਉਹਨਾਂ ਨੂੰ ਮੇਰੀ ਤਰਫੋਂ ਬਹੁਤ ਬਹੁਤ ਅਸਲਾਮ ਅਲੈਕਮ। ਨਹੀਂ ਭਾਈ ਜਾਨ, ਉਹ ਤਾਂ ਬੜੇ ਕੰਮ ਕੰਮ ਹੀ ਨਜ਼ਰ ਆ ਰਹੇ ਨੇ,
0: ਚੌਕ
1: ਚ ਬੁਰਜੀ ਤੇ ਫਰੀ ਨੇ,
0: ਮਾਰਾ
1: ਬੇਕ ਨੇ,
0: ਠੀਕ ਹੈ,
1: ਇਹਨਾਂ ਸਭ ਨੂੰ ਮੇਰੀ ਤਰਫੋਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਨਾਲ ਅਸਲਾਮੁ ਅਲੈਕੁਮ
0: ਤੇ ਕਿਸੇ
1: ਦੀ ਸਾਲਗਿਰਾ ਜਿਹੜਾ ਨੇ ਉਹਨਾਂ ਨੂੰ ਸਾਲਗਿਰਾ ਮੁਬਾਰਕਬਾਦ
0: ਠੀਕ ਹੋ ਗਿਆ
1: ਜਾਨੀ ਨੂੰ ਬਹੁਤ ਬਹੁਤ ਅਸਲਾਮੁ ਅਲੈਕੁਮ
0: ਠੀਕ ਹੈ ਜੀ ਵਾਲੇਕੁਮ ਅਸਲਾਮ
1: ਸੁਣਦੀਆਂ ਹੁੰਦੀਆਂ ਨੇ ਨਾ
0: ਜੀ ਬਿਲਕੁਲ ਬਿਲਕੁਲ ਉਹ ਸੁਣ ਰਹੇ ਨੇ ਜੀ ਬਿਲਕੁਲ ਠੀਕ ਹੈ ਜੀ
1: ਜਾਨਬ ਜੀ ਦੇਖੋ ਇਹ ਕਹਿੰਦੇ ਦਿਲ ਨੂੰ ਦਿਲ ਨਾਲ ਰਾਹ ਹੁੰਦੀ ਹੈ ਫਸਟ ਕੋਲ ਅਲਹਮਦੁਲਿਲਾ ਅਲਹਮਦੁਲਿਲਾ ਹਾਲੇ ਤੀਕਰ ਜਿਹੜਾ ਨਾ ਜ਼ੈਨਬ ਅਰਸ਼ਦ ਮੈਂ ਘਰ ਚ ਵੀ ਜਾਂ ਕੋਈ ਕੰਮ ਵੀ ਜਿਹੜੇ ਨੇ ਨਾ ਅੱਲਾ ਦਾ ਸ਼ੁਕਰ ਮੈਂ ਜਿੰਨਾ ਵੀ ਕਰਾਂ ਓਨਾ ਕੰਮ ਹੈ ਕਿ ਮੈਂ ਮਤਲਬ ਲੱਕੀ ਹਾਂ।
0: ਅੱਛਾ ਜੀ ਚਲੋ ਜੀ ਜ਼ਬਰਦਸਤ ਹੈ, ਰੱਬ ਤਾਲਾ ਇਸੇ ਤਰ੍ਹਾਂ ਹੀ ਰੱਖੇ ਆਪਣਾ ਕਰਮ ਫਜ਼ਲ ਰੱਖੇ ਸਾਹਿਬ ਤੇ ਠੀਕ ਹੈ।
1: ਤੇ ਜ਼ੈਨਬ ਜੀ ਗਾਣਾ ਫਿਰ ਪਲੇ ਕਰ ਦਿਓ
0: ਕਿਹੜਾ ਵਾਲਾ
1: ਉਹ ਬਸ ਮਹਿਰਾ ਉਹਨਾਂ ਨੂੰ ਜਿਹੜਾ ਪਸੰਦ ਹੈ ਸੁਮਹਿਰਾ
0: ਮਹਿਰਾ। ਅੱਛਾ ਤੇਰਾ ਨਾਮ ਚੰਦ ਸਜਣਾ।
1: ਹਾਂਜੀ
0: ਅੱਛਾ ਚਲੋ ਚਲਾਉਂਦੇ ਹਾਂ ਸ਼ਮੀ ਮਾਪੀ ਸਾਡੇ ਨਾਲ ਮੌਜੂਦ ਰਹੀਆਂ ਲਾਈਵ ਕਾਲ ਤੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ ਸ਼ਮੀ ਮਾਪੀ। 111-000-101 ਤੇ ਵੇਖਦੇ ਹਾਂ ਅਗਲੇ ਜੀ ਕੌਣ ਕੀ ਕਹਿਣਾ ਚਾਹੁੰਦੇ ਨੇ ਜੀ। ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ, ਮੈਂ ਮੁਹੰਮਦ ਸਲਮਾਨ ਬਟ ਬੋਲ ਰਹਾ ਹਾਂ ਸੰਨਾਬਾਦ ਲਾਹੌਰ ਤੋਂ।
0: ਜੀ ਜੀ ਇਹਨੂੰ ਕਹਿੰਦੇ ਆ, ਤੁਹਾਨੂੰ ਠੀਕ ਠਾਕ ਹੋ?
2: ਅੱਲਾ ਦਾ ਸ਼ੁਕਰ ਤੁਹਾਡਾ ਤੇ ਮੈਂ ਸ਼ਨਾਖਤੀ ਕਾਰਡ ਬਣਨਾ ਹੁਣ 18 ਸਾਲ ਹੋ ਗਏ ਨਾ, ਤੁਹਾਨੂੰ ਮੁਬਾਰਕ ਹੋਵੇ
0: ਜੀ। ਅਲਹਮਦੁਲਿਲਾ ਅਲਹਮਦੁਲਿਲਾ ਖੈਰ ਮੁਬਾਰਕ ਜੀ।
2: ਜ਼ਿਕਰ ਹੋ ਰਿਹਾ ਸੀ ਕਿ ਜ਼ੈਨਬ ਬੀਬੀ ਨੂੰ 18 ਸਾਲ ਹੋ ਗਏ
0: ਜੀ। ਅਲਹਮਦੁਲਿਲਾ ਵੇਖ ਲਓ ਫਿਰ,
2: ਮੈਂ ਕਿਹਾ ਹੁਣ ਇਹਨਾਂ ਦਾ ਸ਼ਨਾਖਤੀ ਕਾਰਡ ਬਣਾ ਦੇਣਾ ਚਾਹੀਦਾ।
0: ਹਾਂਜੀ ਆ ਠੀਕ ਹੈ ਜੀ, ਚਲੋ ਇਹ ਵੀ ਸਹੀ ਹੈ ਜੀ, ਬਹੁਤ ਸ਼ੁਕਰੀਆ ਯਾਦ ਰੱਖਣ ਦਾ।
2: ਮੈਂ ਸੁਣਿਆ ਕਰੋ ਬਹੁਤ ਅੱਛਾ ਗਾਉਂਦੇ ਨੇ, ਮੈਂ ਕਹਿੰਦਾ ਇਹਨਾਂ ਤੇ ਆਰਟਿਸਟ ਹੋਣਾ ਚਾਹੀਦਾ ਸ਼ਮੀ ਮਾਪੀ ਨੂੰ।
0: ਅੱਛਾ ਚਲੋ ਹੁਣ ਸਾਨੂੰ ਸੁਣਾਉਂਦੇ ਹੀ ਨਹੀਂ ਗਾਣਾ, ਹੁਣ ਅਸੀਂ ਕੀ ਕਰੀਏ।
2: ਬਾਕੀ ਇਹ ਹਰ ਗਮ ਹਰ ਬੰਦਾ ਨਹੀਂ ਕਰ ਸਕਦਾ, ਜਿਸ ਕਾ ਕਾਮ ਉਸੀ ਕੋ ਸਾਜੇ।
0: ਹਾਏ ਹਾਏ ਸਹੀ ਹੈ,
2: ਕਾਮ ਉਸੀ ਕੋ ਸਾਜੇ। ਮੈਨੂੰ ਇੱਥੇ ਤੁਹਾਡੇ ਵਾਲੀ ਜਗ੍ਹਾ ਤੇ ਭਾਵ ਮੈਂ ਕੀ ਕਰਨਾ, ਮੈਂ ਉੱਠਾਂਗੀ ਮਾਰਾਂ ਨਾ ਤੇ ਤੁਸੀਂ ਬੈਠੇ ਹੀ ਸਾਜੇ।
0: ਚਲ ਬੜੀ ਮਿਹਰਬਾਨੀ ਜੀ, ਠੀਕ ਹੋ ਗਿਆ, ਤੁਹਾਡੀ ਕੀਮਤੀ رائے ਦਾ ਸ਼ੁਕਰੀਆ ਜੀ।
2: ਹੋਰ ਸਭ ਠੀਕ ਠਾਕ
0: ਜੀ? ਕਰਮ ਜੀ ਕਰਮ ਜੀ ਅਲਹਮਦੁਲਿਲਾ।
2: ਅਗਲੇ ਹਫਤੇ ਨੂੰ ਆਓਗੇ?
0: ਜੀ ਜੀ ਇਨਸ਼ਾਅੱਲਾ ਜੀ ਜੀ, ਹਰ ਹਫਤੇ।
2: ਚਲੋ ਜੀ ਹੁਣ ਲੱਗਦੇ, ਹੁਣ ਮੈਂ ਕਾਟੇ ਲਾਈ ਜਾਣਾ ਵਾਂ, ਅੱਜ ਹੋ ਗਿਆ ਹਫਤਾ ਕੱਲ ਸਵਾਰ।
0: ਠੀਕ ਹੈ ਜੀ, ਵਾਲੇਕੁਮ ਅਸਲਾਮ। ਸੁਣਨ
2: ਵਾਲਿਆਂ ਨੂੰ ਤੁਹਾਨੂੰ ਤੇ ਤੇ ਸਲਾਮ, ਅਸਲਾਮ
0: ਵਾਲੇਕੁਮ ਅਸਲਾਮ ਅੱਲਾ ਵੀ
2: ਹਫਤੇ ਵਾਲੇ ਦਿਨ ਟਿਕ ਲਾਤਾ ਹੈ।
0: ਓਕੇ ਜੀ,
2: ਤੁਹਾਨੂੰ ਸੰਡੇ ਨੂੰ ਲਾਵਾਂਗੇ ਸੰਡੇ ਨੂੰ। ਅਸਲਾਮ
0: ਵਾਲੇਕੁਮ ਅਸਲਾਮ। ਬਸ ਸਹੀ ਹੈ ਜੀ, ਠੀਕ ਹੋ ਗਿਆ। ਇਸੇ ਤਰ੍ਹਾਂ ਦੀਆਂ ਮੁਹੱਬਤਾਂ ਚਾਹਤਾਂ ਜਿਹੜੀਆਂ ਨੇ ਸਾਨੂੰ ਚਾਹੀਦੀਆਂ ਜੀ। ਅਸਲਾਮ ਅਲੈਕੁਮ
3: ਜੀ। ਬਿਸਮਿਲ੍ਲਾ ਆਪੀ, ਵਾਲੇਕੁਮ ਸਲਾਮ। ਆਪੀ ਸ਼ਮੀਮ ਆਪੀ ਤਾਂ ਕਾਲ ਪਹਿਲਾਂ ਮੇਰੀ ਮਿਲੀ, ਆਪੀ ਸ਼ਮੀਮ ਦੇ ਬਲਤ ਬੜੇ ਤੇਜ ਆ ਮਾਸ਼ਾਅੱਲਾ
0: ਮਾਸ਼ਾਅੱਲਾ,
3: ਮੇਰੀ ਕਾਲ ਨਹੀਂ ਟੈਂਡ ਹੋਈ ਤੇ ਸ਼ਮੀਮ ਆਪੀ ਦੀ ਕਾਲ
0: ਦੇਖ ਲਓ ਫਿਰ
3: ਹੋ ਗਈ ਤੇ ਮਾਸ਼ਾਅੱਲਾ
0: ਉਹਨਾਂ ਫਿਰ ਸਹੀ
3: ਕੋਈ ਗੱਲ ਨਹੀਂ। ਆਪੀ ਸਾਡਾ ਜਿਹੜਾ ਵੀ ਕਾਲ ਲਗਾਵੇ ਨਾ, ਜਿਹੜਾ ਵੀ
0: ਜੀ ਜੀ
3: ਮਾਸ਼ਾਅੱਲਾ ਕਾਬਲੇ ਇੱਜ਼ਤ ਕਾਬਲੇ
0: ਇਤਰਾਮ ਬਿਲਕੁਲ ਸਹੀ ਹੈ। ਅਬਦੁੱਲ ਹਮੀਦ ਭਾਈ ਠੀਕ ਹੋ?
3: ਅੱਲਾ ਦਾ ਬੜਾ ਸ਼ੁਕਰ ਹੈ, ਕਾਲ ਮਿਲ ਗਈ। ਪਿਛਲੇ ਹਫਤੇ ਮੇਰੀ ਕਾਲ ਹੀ ਨਹੀਂ ਮਿਲੀ ਤੇ ਮੈਂ ਮੈਸੇਜ ਪਹੁੰਚ ਗਿਆ ਸੀ
0: ਜੀ ਜੀ। ਮੈਸੇਜ
3: ਦੇਖੋ ਆਪੀ ਸੁਣਦੇ ਰਹੀਦਾ ਪ੍ਰੋਗਰਾਮ ਤੁਹਾਡਾ, ਤੇ ਬਾਕੀ ਉਹ ਨਾ ਤੁਸੀਂ ਹੋਰ ਕਿਤੇ ਜਾ ਤੇ ਚਾਰ ਕਾਲਾਂ ਮੰਨ ਲਈਆਂ ਸੀ ਤੇ ਇੱਥੇ ਵੀ ਚਾਰ ਕਾਲਾਂ ਲੈ ਲਿਆ। ਮੈਨੂੰ ਪਤਾ ਮੈਂ ਆਪਣੇ ਉਸਤਾਦ ਉਸਤਾਦ ਜੀ ਨੂੰ ਮੈਂ ਕਿਹਾ ਆਪੀ ਨੇ ਮੇਰੀ ਕਾਲ ਗੱਲ ਮੰਨੀ, ਮੈਂ ਹੁਣ ਕਾਲ ਤੇ ਨਾ ਆਵਾਂ ਤੇ ਇਹ ਤਾਂ ਕੋਈ ਠਾਠ ਨਹੀਂ ਨਾ ਹੁੰਦਾ।
0: ਚਲੋ ਜੀ ਠੀਕ ਹੈ, ਹੁਣ ਤੁਸੀਂ ਗਿਣਤੀ ਗਿਣਦੇ ਰਹਿਣਾ।
3: ਬਾਕੀ ਹੋਰ ਜ਼ਿਆਦਾ ਟੱਪਰ ਤੇ ਮੈਂ ਗੱਲ ਕਰਾਂ, ਹਰ ਚਮਕੀਲੀ ਸ਼ਹਿ ਸੋਨਾ ਨਹੀਂ ਹੁੰਦੀ ਹੈ, ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ।
0: ਵਾਹ ਵਾਹ,
3: ਮੈਨੂੰ ਮੈਂ ਦੁਕਾਨ ਕਰਦਾ ਤੇ ਮੈਨੂੰ ਕਹੇ ਜਾ ਯਾਰ ਤੂੰ ਵੈਗਨ ਲੈ ਜਾ ਸ਼ਿਵਪੁਰ ਜਾਂ ਬੱਸ ਲੈ ਜਾ ਸ਼ਿਵਪੁਰ, ਮੈਂ ਫਿਰ ਇਹ ਤਾਂ ਨਹੀਂ ਨਾ ਕੰਮ ਹੋ ਸਕਦਾ।
0: ਸਹੀ ਸਹੀ ਸਹੀ ਠੀਕ।
3: ਬਾਕੀ ਇੱਕ ਨਾ ਇੱਕ ਆਇਆ ਸੀ ਜਿਹੜਾ ਆਪਣਾ ਉਹਦਾ ਨਾਂ ਭੁੱਲ ਗਿਆ ਜਿਹਨੇ ਕਿਹਾ ਹਰ ਹਰ ਫਨ ਮੌਲਾ, ਇਹ ਵਾਕਿਆ ਇਹ ਹਰ ਫਨ ਮੌਲਾ ਉਹ ਮਾਲਕ ਹੀ ਹੈ ਜਿਹੜਾ ਹਰ ਕੰਮ ਜਾਣਦਾ ਹਰ ਕੰਮ ਕਰ।
0: ਬੇਸ਼ੱਕ
3: ਹਾਂ, ਉਹ ਤਾਂ ਤਾਰਕ ਨੇ ਕਿਹਾ ਸੀ ਮੇਰਾ
0: ਜੀ ਜੀ
3: ਜੀ ਹਰ ਕੰਮ ਵਾਲਾ, ਵੇਖੋ ਇਹ ਨਹੀਂ ਜਾਣਾ ਚਾਹੀਦਾ ਬਸ।
0: ਅੱਛਾ ਜੀ ਠੀਕ ਹੋ ਗਿਆ ਜੀ, ਠੀਕ ਹੋ ਗਿਆ।
3: ਮੇਰਾ ਸਾਥ ਜੀਰਿਆਂ ਨੂੰ ਸਿਆਰ ਨੂੰ ਜਿੰਨੇ ਵੀ ਸਾਰੇ ਭੈਣਾਂ ਭਰਾ, ਇੱਕ ਸਾਡੀ ਭੈਣ ਆ ਰਜ਼ਵਾਨਾ, ਉਹ ਕਹਿੰਦੀ ਮੈਨੂੰ ਤਾਂ ਕੋਈ ਸਲਾਮ ਨੀ ਆਪੀ ਰਜਵਾਨਾ ਨਾਂ ਦਾ, ਮੇਰੇ ਵੱਲੋਂ ਅੱਜ ਤੋਂ ਮੇਰੀ ਮੂੰਹ ਬੋਲੀ ਭੈਣ ਹੈ।
0: ਠੀਕ ਹੋ ਗਿਆ ਜੀ, ਸਲਾਮ ਵੀ ਪਹੁੰਚ ਗਿਆ। ਤੁਹਾਡੀ ਤੀਜੀ ਕਾਲ ਹੈ ਨਾ?
3: ਚੌਥੀ
0: ਵੀ ਕਾਲ ਚੁੱਕਦੇ ਆ, ਥੈਂਕ ਯੂ, ਅੱਲਾ ਹਾਫਿਜ਼, ਬੜੀ ਮਿਹਰਬਾਨੀ। ਅਬਦੁਲ ਹਮੀਦ ਬਾਈ ਸਾਡੇ ਨਾਲ ਮੌਜੂਦ ਰਹੇ, ਤੁਸੀਂ ਇੰਨੀਆਂ ਗੱਲਾਂ ਨੂੰ ਸਾਡੀਆਂ ਨੂੰ ਯਾਦ ਰੱਖਦੇ ਹੋ ਨਾ, ਯਕੀਨ ਮਨੋ ਦਿਲੀ ਖੁਸ਼ੀ ਹੁੰਦੀ ਹੈ ਜੀ। ਅਸਲਾਮ ਅਲੈਕੁਮ
4: ਜੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਵਾਲੇਕੁਮ ਸਲਾਮ, ਕੀ ਹਾਲ ਵਾ ਜੀ ਤੁਹਾਡਾ?
0: ਜੀ ਅਲਹਮਦੁਲਿਲਾ। ਇਹ ਕਿਧਰੋਂ ਕਾਲ ਆਈ ਜੇ?
4: ਹਾਂਜੀ,
0: ਕਾਲ ਕਿੱਥੋਂ ਕੀਤੀ ਹੈ ਵੀਰੇ?
4: ਮੈਂ ਵਾਜੀ ਰੇਡੀਓ ਪਾਕਿਸਤਾਨ ਦਾ ਬੜਾ ਪੁਰਾਣਾ ਲਿਸਨਰ ਆ, ਖਾਸ ਕਰ ਰੇਡੀਓ ਪਾਕਿਸਤਾਨ ਲਾਹੌਰ ਦਾ।
0: ਅਰੇ ਵਾਹ ਵਾਹ।
4: ਹਾਂਜੀ, ਮਹਿਬੂਬ ਅਲੀ ਮੇਰਾ ਨਾਮ ਹੈ।
0: ਅੱਛਾ, ਮਾਸ਼ਾਅੱਲਾ ਜੀ ਜੀ, ਇਹਨੂੰ ਕਹਿੰਦੇ ਆ। ਪਹਿਲੀ ਵਾਰੀ ਫਿਰ ਤੁਸੀਂ ਸਾਨੂੰ ਫੋਨ ਕੀਤਾ?
4: ਹਾਂ ਵਾਜੀ, ਤੁਹਾਡੇ ਨਾਲ ਪਹਿਲੀ ਵਾਰ ਰਾਬਤਾ ਹੋਇਆ।
0: ਆ ਦੇਖ ਲਓ, 18 ਵਰੇ ਹੋ ਗਏ ਪ੍ਰੋਗਰਾਮ ਕਰਦੇ ਆ।
4: ਹਾਂ, ਅੱਛਾ ਜੀ
0: ਜੀ ਜੀ, ਅਲਹਮਦੁਲਿਲਾ। ਅੱਛਾ ਜੀ, ਠੀਕ ਹੈ।
4: ਆਪਣੀ ਮਾਸ਼ਾਅੱਲਾ ਸਾਡੀ ਭੈਣ ਛੋਟੀ ਬਾਜੀ ਸ਼ਮੀਰ ਸਾਹਿਬਾ, ਅੱਲਾ ਪਾ ਕੇ ਇਹਨਾਂ ਨੂੰ ਸਿਹਤ ਦੇਵੇ, ਜ਼ਿੰਦਗੀ ਦੇਵੇ, ਬੜੀਆਂ ਗੱਲਾਂ ਸੁਣਾ ਕੇ ਜਾਂਦੀਆਂ ਨਾ
0: ਜੀ।
4: ਇਹ ਜੀ ਸਾਡੇ ਗੈਸ ਅਬਦੁਲ ਗਫੂਰ ਕੈਸਰ ਸਾਹਿਬ ਨੇ ਬਾਵਲ ਨਗਰ ਦੇ, ਤੇ ਉਹਨਾਂ ਦੀ ਮਾਸ਼ਾਅੱਲਾ ਭੈਣ ਬਣੀ ਹੋਈ ਹੈ।
0: ਬਿਲਕੁਲ ਠੀਕ ਹੈ, ਸਭ ਦੇ ਭੈਣ ਨੇ, ਸਭ ਦੇ ਆਪੀ ਨੇ। ਜੀ ਜੀ,
4: ਹਾਂ ਤੇ ਬਾਜੀ ਸ਼ਮੀਰ ਨੂੰ ਕਹਾਂਗੇ ਬਾਜੀ, ਇਹ ਬੰਦਾ ਤੇ ਬੇਵਕੂਫਾ ਆ ਜਿਆ, ਲੇਕਿਨ ਮੇਰਾ ਯਾਰ ਹੁਣ ਕੀ ਕਰੀਏ।
0: ਅੱਛਾ, ਤੁਸੀਂ ਟੌਪਿਕ ਤੇ ਗੱਲਬਾਤ ਕਰੋ ਮਹਿਬੂਬ ਅਲੀ, ਹਰ ਬੰਦਾ ਹਰ ਕੰਮ ਕਰ ਸਕਦਾ ਕਿ ਨਹੀਂ?
4: ਬਾਜੀ ਜੀ, ਕੁਛ ਕੰਮ ਐਸੇ ਵੀ ਹੁੰਦੇ ਨੇ ਕਿ ਉਹ ਕੰਮ ਨਹੀਂ ਵੀ ਹੋ ਸਕਦੇ।
0: ਠੀਕ ਹੋ ਗਿਆ, ਮਤਲਬ ਮੁਮਕਿਨ ਨਹੀਂ ਹੈ
4: ਜੀ, ਉਹ ਬਿਲਕੁਲ ਮੰਨਣਾ ਪਏਗਾ। ਹਰ ਬੰਦਾ ਹਰ ਕੰਮ ਕਰਦਾ, ਲੇਕਿਨ ਬਾਜੀ ਕੁਛ ਕੰਮ ਵਿੱਚ ਐਸੇ ਆ ਜਾਂਦੇ ਨੇ ਕਿ ਉਹ ਮੁਸ਼ਕਲ ਹੁੰਦੇ ਨੇ, ਨਹੀਂ ਹੋ ਸਕਦੇ।
0: ਬਿਲਕੁਲ ਸਹੀ, ਬਿਲਕੁਲ ਸਹੀ ਹੈ ਜੀ, ਬਹੁਤ ਸ਼ੁਕਰੀਆ ਜੀ।
4: ਹਰ ਖਾਸ ਇਹ ਨਹੀਂ ਕਿ ਬੰਦੇ ਦੀ ਪੂਰੀ ਹੋਵੇ, ਕੁਛ ਐ ਜਦੋਂ ਅਸੀਂ ਦੁਆ ਕਰਦੇ ਹਾਂ ਨਾ ਆਪਣੇ ਅੱਲਾ ਸੋਹਣੇ ਅੱਗੇ,
0: ਬੇਸ਼ੱਕ ਬੇਸ਼ੱਕ,
4: ਤੇ ਬਾਜੀ ਦੀ ਉਹ ਦੁਆ ਤੇ ਸਾਡੇ ਮਾਸ਼ਾਅੱਲਾ ਕਬੂਲ ਹੁੰਦੀ ਕਿ ਜਿੱਥੇ ਸਾਡੇ ਸੋਹਣੇ ਮੁਹੰਮਦ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੋਹਣਾ ਜਿਹਾ ਦਰੂਦ ਪਾਕ ਪੜਿਆ ਜਾਵੇ, ਦੁਆ ਸਾਡੀ ਸਾਰੀ ਪੂਰੀ ਕਬੂਲ ਹੋਣੀ।
0: ਬਿਲਕੁਲ ਹੈ ਸਹੀ, ਬਿਲਕੁਲ ਹੈ ਸਹੀ।
4: ਕੁਝ ਦੁਆਵਾਂ ਇੱਥੇ ਸਾਨੂੰ ਮਿਲ ਜਾਂਦੀਆਂ ਨੇ, ਉਹਨਾਂ ਦੁਆਵਾਂ ਪੂਰੀਆਂ ਹੋ ਜਾਂਦੀਆਂ ਨੇ,
0: ਬਿਲਕੁਲ
4: ਦੁਆਵਾਂ ਜਿਹੜੀਆਂ ਨਹੀਂ ਮਨਜ਼ੂਰ ਹੋਦੀਆਂ ਉਹ ਜਾ ਕੇ ਸਾਨੂੰ ਅੱਗੇ ਅਗਲੇ ਜਾਣ ਜਾਵਾਂਗੇ, ਉੱਥੇ ਜਾ ਕੇ ਅੱਲਾ ਸੋਹਣਾ
0: ਮਹਿਬੂਬ ਅਲੀ, ਜਿਉਂਦੇ ਵਸਦੇ ਰਹੋ, ਆਬਾਦ ਰਹੋ ਵੀਰੇ। ਥੈਂਕ ਯੂ ਜੀ।
4: ਹਾਂਜੀ, ਇਸ ਟਾਈਮ ਬਾਅਦ ਮੇਰੇ ਜਿੰਨੇ ਵੀ ਲਿਸਨਰ ਭੈਣ ਭਰਾ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰਾ ਸਲਾਮ,
0: ਤੁਹਾਡੀ
4: ਤਮਾਮ ਟੀਮ ਨੂੰ ਪਿਆਰ ਭਰਾ ਸਲਾਮ, ਬਾਜੀ ਤੁਹਾਨੂੰ ਪਿਆਰ ਭਰਾ ਸਲਾਮ।
0: ਵਾਲੇਕੁਮ
4: ਅਸਲਾਮ। ਬਾਜੀ ਜੀ, ਗਾਣਾ ਮੰਗਾਂਗੇ, ਪੁਰਾਣੀ ਮੁਸੀਕੀ ਚ ਗਾਣੇ ਤੇ ਨਹੀਂ ਚੱਲ ਰਹੇ, ਨਵੀਂ ਮੁਸੀਕੀ ਹੈ, ਲੇਕਿਨ ਅਗਰ ਸੁਣਾ ਦਿਓ ਤੇ ਮਿਹਰਬਾਨੀ ਨਹੀਂ ਹੋਏਗੀ।
0: ਦੱਸੋ ਜੀ, ਹੁਕਮ ਕਰੋ।
4: ਫਿਲਮ ਉੱਚੀ ਹੋਵੇ ਨੀ ਤਾਂ ਗਾਣਾ ਹੈ, ਤੇ ਫਿਰ ਦੀ ਉਹ ਵਾਅਦਾ ਕਰਕੇ ਮੁਕਰੇ ਜਿਹੜਾ ਸੱਜਣ ਨਹੀਂ, ਉਹ ਵੈਰੀਓ ਮੈਡਮ ਜੀ ਦਾ ਗਾਣਾ।
0: ਠੀਕ ਹੋ ਗਿਆ, ਵਾਅਦਾ ਕਰਕੇ ਮੁਕਰੇ ਜਿਹੜਾ, ਠੀਕ ਹੈ, ਮੈਂ ਲੱਭਦੀ ਹਾਂ। ਥੈਂਕ ਯੂ ਸੋ ਮਚ ਮਹਿਬੂਬ ਅਲੀ।
4: ਹਾਂਜੀ, ਐਸ ਅਬਦੁਲ ਗਫੂਰ ਕੈਸਰ ਦੇ ਨਾਂ ਕਰਾਂਗੇ।
0: ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਅੱਲਾ ਹਾਫਿਜ਼। ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਅੱਲਾ ਹਾਫਿਜ਼।

0: to FM 101, a bale bale o shawa shawa.
1: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਤੇ ਜ਼ਫਰ
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101
0: You're listening to FM 101 a bale bale o shawa shawa

0: ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ। ਬੇਬੇ ਜਾਨ ਨੇ ਸਾਨੂੰ ਕਾਲ ਕੀਤੀ ਹੈ ਸਪੈਸ਼ਲੀ, ਅਤੇ ਉਹਨੇ ਕਿਹਾ ਕਿ ਤਮਾਮ ਲਿਸਨਰਸ ਦਾ ਮੇਰੇ ਵੱਲੋਂ ਸਪੈਸ਼ਲੀ ਸ਼ੁਕਰੀਆ ਅਦਾ ਕਰਦੇ ਨਾ ਕਿ ਜਿਹੜੇ ਸਲਾਮ ਭੇਜਦੇ ਨੇ, ਜਿਹੜੇ ਆਪਣੀਆਂ ਦੁਆਵਾਂ 'ਚ ਯਾਦ ਰੱਖਦੇ ਨੇ। ਰੱਬ ਤਾਲਾ ਤੁਹਾਡੇ ਸਭ ਦੀ ਖੈਰ ਕਰੇ। ਇਹ ਸਪੈਸ਼ਲ ਮੈਸੇਜ ਉਹਨਾਂ ਵੱਲੋਂ ਜੀ। ਅਸਲਾਮ ਅਲੈਕੁਮ।
1: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ।
1: ਕੌਣ ਕਿਸੇ ਨੂੰ ਬੁਲਾਉਂਦਾ ਤੇ ਕਿਸਮਤ ਲਿਆਉਂਦੀ ਟੋਰ।
0: ਵਾਹ।
1: ਕੌਣ ਕਿਸੇ ਨੂੰ ਬੁਲਾਉਂਦਾ ਤੇ ਕਿਸਮਤ ਲਿਆਉਂਦੀ ਟੋਰ, ਦਾਣਾ ਪਾਣੀ ਆਪਣਾ ਤੇ ਹੱਥ ਮਾਲਕ ਦੇ ਡੋਰ।
0: ਜੀ ਨਹੀਂ ਬਾਈ,
1: ਅੱਲਾ ਸੋਹਣੇ ਦਾ ਲਾ ਕੇ ਨੀ। ਡਰਾਈਵਰ ਆ ਗਿਆ ਬੇਟੀਆਂ ਰੋਡ ਤੋਂ।
0: ਬੜੀ ਮਿਹਰਬਾਨੀ ਜੀ। ਜੀ ਇਹਨੂੰ ਕਹਿੰਦੇ ਆ ਪ੍ਰੋਗਰਾਮ 'ਚ, ਠੀਕ ਹੋ ਤੁਸੀਂ?
1: ਜੀ ਜਨ ਮਾਫੀ, ਮੈਂ ਠੀਕ ਠਾਕ ਆ। ਚਲ ਜਨ ਮਾਫੀ, ਪਹਿਲੀ ਗੱਲ ਤੇ ਮੈਂ ਸ਼ਮੀ ਮਾਫੀ ਨੂੰ ਇਹ ਕਹਾਂਗਾ
0: ਜੀ,
1: ਦੁਆਵਾਂ 'ਚ ਯਾਦ ਰੱਖਣ ਦਾ ਬਹੁਤ ਸ਼ੁਕਰੀਆ
0: ਜੀ।
1: ਤੇ ਮੈਂ ਸ਼ਮੀ ਦੇਖੋ ਜਨ, ਜਿਹੜਾ ਦੂਸਰਿਆਂ ਨੂੰ ਬੰਦਾ ਸਮਝਾਉਂਦਾ ਨਾ, ਫਿਰ ਉਹ ਆਪ ਗਲਤੀ ਕਰੇ ਤੇ ਉਹਦੇ ਨਾਲ ਦਾ ਬੇਵਕੂਫ ਬੰਦਾ ਕੋਈ ਨਹੀਂ ਹੁੰਦਾ।
0: ਅੱਲਾ ਖੈਰ ਕਰੇ, ਕੀ ਹੋਇਆ?
1: ਤਾਂ ਕਿ ਮੈਂ ਪਿਛਲੇ ਸ਼ੋਅ ਦੇ ਵਿੱਚ ਵੀ ਨਾ ਗੱਡੀ ਚਲਾ ਰਿਹਾ, ਪਹਿਲੀ ਕਾਲ ਸ਼ਮੀ ਮਾਫੀ ਹੀ ਤੁਹਾਨੂੰ ਮੈਂ ਥੋੜੀ ਜਿਹੀ ਨਿਸ਼ਾਨਦਾਹੀ ਦੇ ਦੇਣਾ ਕਿ ਮੈਂ ਪ੍ਰੋਗਰਾਮ ਸੁਣ ਰਿਹਾ ਸਾਂ।
0: ਅੱਛਾ ਠੀਕ ਹੈ।
1: ਮੈਂ ਗੱਡੀ ਚਲਾ ਰਿਹਾ ਸਾਂ, ਲੇਕਿਨ ਸ਼ਮੀ ਮਾਫੀ ਸਲਾਮ ਦੇ ਰਹੀ ਸੀ ਤੇ ਵਾਲੇਕੁਮ ਸਲਾਮ, ਲੇਕਿਨ ਮੈਂ ਮਜਬੂਰ ਸਾਂ, ਮੈਂ ਗੱਡੀ ਚਲਾਉਂਦਿਆਂ ਜ਼ਿਆਦਾ ਕਾਲ ਕਰਦਾ।
0: ਬਿਲਕੁਲ ਸਹੀ, ਕਰਨੀ ਵੀ ਨਹੀਂ ਚਾਹੀਦੀ।
1: ਮੇਰੀ ਛੋਟੀ ਜਿਹੀ ਗਲਤੀ ਤੋਂ ਜਨਮ ਕਿਸੇ ਦਾ ਵੱਡਾ ਨੁਕਸਾਨ ਹੋ ਸਕਦਾ ਹੈ।
0: ਬਿਲਕੁਲ, ਇਹ ਜ਼ਿੰਮੇਵਾਰੀ ਹੈ ਸਾਡੀ ਜੀ, ਐਸਾ ਕਰਨਾ ਨਹੀਂ ਚਾਹੀਦਾ। ਬਿਲਕੁਲ ਠੀਕ ਹੈ
1: ਜੀ। ਤੇ ਬਾਕੀ ਬੇਬੇ ਜਾਨ ਨੂੰ ਮੇਰੇ ਵੱਲੋਂ ਵਰੋ ਗਣ ਦੀਆਂ ਢੇਟੇ ਮੁਬਾਰਕਾਂ। ਅੱਲਾ ਤਾਲਾ ਉਹਨੂੰ ਸੇ ਸਲਾਮਤੀ ਦੇ ਤੇ ਆਪਣੇ ਬੱਚਿਆਂ ਸਿਰ ਤੇ ਹਮੇਸ਼ਾ ਸਲਾਮਤ ਰਹੇ।
0: ਬੜੀ ਮਿਹਰਬਾਨੀ ਜੀ, ਸ਼ੁਕਰੀਆ ਜੀ।
1: ਇਨਸ਼ਾਅੱਲਾ ਹੁਣ ਅਗਲੇ ਹਫਤੇ ਫਿਰ ਅਸੀਂ ਬੇਬੇ ਜਾਨ ਤੋਂ ਤੇ ਨਹੀਂ ਤੇ ਕਿਸੇ ਕੁੜੀ ਕੋਲੋਂ ਕੇਕ ਫਿਰ ਖਾ ਲਵਾਂਗੇ।
0: ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਜੀ। ਜਿਉਂਦੇ ਵਸਦੇ ਰਹੋ ਨੀ ਬਾਈ।
1: ਤੇ ਜਨਮ ਦੇਖੋ ਗੱਲ ਪਤਾ ਕੀ ਹੈ
0: ਜੀ? ਜੀ ਯਾਦ ਰੱਖਣ ਦਾ ਸ਼ੁਕਰੀਆ।
1: ਉਸਤਾਦ ਜੀਰੇ ਨੇ 5-6 ਗੱਲਾਂ ਕਰ ਦਿੱਤੀਆਂ ਤੇ ਇੱਕ ਭੁੱਲ ਗਿਆ, ਰੈਡੀਓ ਦੇ ਪ੍ਰੋਗਰਾਮ ਵੀ ਕਰ ਸਕਦਾ।
0: ਹਾਂ ਇਹ ਵੀ ਸਹੀ ਹੈ, ਇਹ ਵੀ ਸਹੀ ਹੈ ਜੀ, ਯਾਨੀ ਮੁਮਕਿਨ ਹੈ।
1: ਹੁਣ ਮੈਂ ਵੇਖੋ ਇੱਕ ਡਰਾਈਵਰ ਆ, ਹੁਣ ਮੈਨੂੰ ਜੇ ਕੋਈ ਬੰਦਾ ਕਵੇ ਕਿ ਤੂੰ ਗੋ ਦੇ ਉੱਤੇ ਚੜ੍ਹ ਕੇ ਤੇ ਤੂੰ ਆ ਮਕਾਨ ਬਣਾਉਣਾ, ਦੁਆਰ ਬਣਾਉਣੀ, ਇਹ ਜਨਮ ਬਹੁਤ ਮੁਸ਼ਕਲ ਹੈ।
0: ਬਿਲਕੁਲ ਸਹੀ ਹੈ। ਹਰ ਮਤਲਬ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ।
1: ਨਹੀਂ ਕਰ ਸਕਦਾ, ਮਤਲਬ ਜਿਹੜਾ ਬੰਦਾ ਕੋ ਜਿਹੜੇ ਕੰਮ ਦਾ ਮਾਹਰ ਹੈ ਨਾ, ਕਰ ਸਕਦਾ ਉਹੀ ਬੰਦਾ ਕਰ ਸਕਦਾ।
0: ਸਹੀ ਹੋ ਗਿਆ। ਨਹੀਂ ਬਾਈ, ਬੜੀ ਮਿਹਰਬਾਨੀ ਜੀ, ਹੁਣ ਸਪਾਂਸਰ ਸ਼ੋਅ ਦਾ ਵੇਲਾ।
1: ਕੋਸ਼ਿਸ਼ਾਂ ਕਰਦੇ ਲੋਕ, ਲਗਨ ਨਹੀਂ ਨਾਕਾਮ ਹੋ ਜਾਂਦੇ ਨੇ।
0: ਬਿਲਕੁਲ ਸਹੀ ਹੈ ਜੀ।
1: ਤੇ ਮੇਰੇ ਲੋ ਸਾਹ ਜੀਰੇ ਕੋਲ ਸ਼ਹਿਜ਼ਾਦ ਵੀ ਆ ਜੋ ਉੱਥੇ ਗਿਆ, ਤੇ ਕਰਮਦਾਦ ਭਾਈ ਵੀ ਸੁਣ ਰਿਹਾ ਹੋਣਾ, ਤਾਂ ਕਿ ਉੱਥੇ ਜਨਮ ਅਕਸਰ ਨਾ ਮੰਜਾ ਭਰਿਆ ਰਹਿੰਦਾ ਬੰਦਿਆਂ ਦਾ ਬੜਾ, ਉੱਥੇ ਨਾ ਸ਼ੋਅ ਬੜਾ, ਉਹ ਬੜੇ ਦੁਆਨੇ ਨੇ, ਉਹ ਇਕੱਠੇ ਬਹਿ ਕੇ ਮੰਜੇ ਦੇ ਸ਼ੋਅ ਸੁਣਦੇ।
0: ਚਲੋ ਬੜੀ ਮਿਹਰਬਾਨੀ, ਸਾਰਿਆਂ ਦਾ ਬਹੁਤ ਸ਼ੁਕਰੀਆ ਨੀ ਬਾਈ।
1: ਮਹਾਰਾ ਬੇਗ ਨੂੰ ਸ਼ਮੀ ਮਾਪੀਆ ਤੇ ਢੇਟੇ ਦੁਆਵਾਂ, ਤੇ ਇਨਸ਼ਾਅੱਲਾ ਜਨਮ ਹੁਣ ਅਗਲੇ ਹਫਤੇ ਫਿਰ ਰੱਖੀਏ ਕੇਕ ਦਾ ਇੰਤਜ਼ਾਰ।
0: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ। ਠੀਕ ਹੈ, ਦੱਸਦੇ ਹਾਂ ਜੀ ਸਪੋਂਸਰ ਸ਼ੋਅ ਤੋਂ ਬਾਅਦ। ਸਪੋਂਸਰ ਸ਼ੋਅ ਤੋਂ ਬਾਅਦ ਦੱਸਦੇ ਹਾਂ। ਥੈਂਕ ਯੂ ਨੀਬ ਬਾਈ, ਅੱਲਾ ਹਾਫਿਜ਼ ਜੀ। ਲਿਸਨਰਸ, ਵੇਲਾ ਹੋ ਚੱਲਿਆ ਇੱਕ ਸਪੋਂਸਰ ਪ੍ਰੋਗਰਾਮ ਨੂੰ ਸ਼ਾਮਿਲ ਕਰਨ ਦਾ, ਬਾਅਦੋਂ ਵਾਪਸ ਆਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ।
2: ਅਸਲਾਮ ਅਲੈਕੁਮ ਸਾਮਿਨ, ਪ੍ਰੋਗਰਾਮ ਜਾਨ ਹੈ ਤੇ ਜਹਾਨ ਹੈ ਦੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ। ਇਹ ਪ੍ਰੋਗਰਾਮ ਤੁਹਾਡੀ ਖਿਦਮਤ ਵਿੱਚ ਅਨਵਰ ਹਸਪਤਾਲ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਅੱਜ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ ਵਿੱਚ, ਤੇ ਡਾਕਟਰ ਸਾਹਿਬ ਦਾ ਆਪਣੇ ਸ਼ੋਬੇ ਦੇ ਵਿੱਚ 32 ਸਾਲ ਦਾ ਤਜਰਬਾ ਹੈ। ਸਾਮਿਨ, ਤੁਹਾਨੂੰ ਕੋਈ ਵੀ ਮਸਲਾ ਹੋਏ ਤੁਸੀਂ ਡਾਕਟਰ ਸਾਹਿਬ ਕੋਲ ਕਲੀਨਿਕ ਆ ਸਕਦੇ ਹੋ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਵੀ ਦਵਾਈ ਮੰਗਵਾ ਸਕਦੇ ਨੇ। ਡਾਕਟਰ ਸਾਹਿਬ ਦਾ ਫੋਨ ਨੰਬਰ ਤੇ ਉਹਨਾਂ ਦੇ ਕਲੀਨਿਕ ਦਾ ਐਡਰੈਸ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 03-0044-1380, ਯਾਨੀ 03-44-13-860। ਡਾਕਟਰ ਸਾਹਿਬ ਦਾ ਦੂਸਰਾ ਨੰਬਰ ਨੋਟ ਕਰ ਲਵੋ, 03-41-6-1-1-7-7-9-0, ਯਾਨੀ 03-41-611-77-90। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ, ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਤੇ ਆਓ ਸਾਹਮਣੇ ਡਾਕਟਰ ਸਾਹਿਬ ਨਾਲ ਇਹਨਾਂ ਦੇ ਮੁਖਤਲਿਫ ਮਰਜ਼ਾਂ ਦੇ ਬਾਰੇ ਚ, ਜਿਹੜੇ ਕਿ ਸਾਨੂੰ ਸੁਣਨ ਵਾਲਿਆਂ ਨੇ ਕੀਤੇ ਨੇ ਮੈਸੇਜ, ਉਹਨਾਂ ਦੇ ਬਾਰੇ ਚ ਗੱਲਬਾਤ ਕਰਨੇ ਆ, ਤੇ ਕੁਛ ਬਿਮਾਰੀਆਂ ਦੇ ਬਾਰੇ ਚ ਡਾਕਟਰ ਸਾਹਿਬ ਨੂੰ ਤਫਸੀਲਨ ਸੁਣਨੇ ਆ ਅਸੀਂ ਜੀ। ਅਸਲਾਮ ਅਲੈਕੁਮ ਡਾਕਟਰ ਸਾਹਿਬ।
3: ਵਾਲੇਕੁਮ ਸਲਾਮ।
2: ਡਾਕਟਰ ਸਾਹਿਬ, ਅੱਜ ਕੱਲ ਸ਼ੂਗਰ ਦਾ ਬਹੁਤ ਸਾਰੇ ਲੋਕਾਂ ਨੂੰ ਮਸਲਾ ਹੋ ਰਿਹਾ, ਇਹ ਸਾਨੂੰ ਕਾਫੀ ਮੈਸੇਜ ਮਸੂਲ ਵੀ ਹੁੰਦੇ ਨੇ, ਯਾਨੀ ਸ਼ੂਗਰ ਦੀ ਵਜ੍ਹਾ ਤੋਂ ਲੋਕਾਂ ਨੂੰ ਜਿਹੜੇ ਮਸਲੇ ਹੋ ਜਾਂਦੇ ਨੇ ਮਜ਼ੀਦ, ਤੇ ਉਹਦੇ ਬਾਰੇ ਚ ਸਾਨੂੰ ਮੈਸੇਜ ਆਏ ਨੇ ਇੱਕ ਦੋ, ਤੇ ਉਹ ਕਹਿੰਦੇ ਨੇ ਕਿ ਸਾਨੂੰ ਡਿਟੇਲ ਨਾਲ ਦੱਸੋ ਕਿ ਇਹਦੇ ਵਿੱਚ ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ, ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ।
3: ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਹਨਾਂ ਦਾ ਮੋਟਾਪਾ ਹੁੰਦਾ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ੍ਹ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਅਤੇ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥੀ 'ਚ ਬੜਾ ਅੱਛਾ ਅਤੇ ਮੁਸਰ ਇਲਾਜ ਮੌਜੂਦ ਹੈ, ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਫਾਯਾਬ ਹੋ ਰਹੇ ਨੇ, ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਬਾਜ਼ ਔਕਾਤ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ। ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਜ਼ ਔਕਾਤ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ। ਸਨੇਰੀ ਆਈ ਡਰਾਪ ਹੁੰਦੇ ਨੇ, ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲੇ ਮੋਤੀ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਤੇ ਇਹ ਸਾਰੇ ਮਸਲਿਆਂ ਦਾ। ਉਸ ਤੋਂ ਇਲਾਵਾ ਮੈਦਾ ਜਿਹੜਾ, ਮੈਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਅਤੇ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕੰਮ ਤੋਂ ਕੰਮ ਹਰ ਬੰਦੇ ਨੂੰ ਪੈਦਲ ਚੜ੍ਹਨਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ।
2: ਜੀ ਸਾਮੇਨ, ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਇਹ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ, ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਅਤੇ ਮੁਸਰ ਇਲਾਜ ਮੌਜੂਦ ਹੈ। ਜੀ ਸਾਮੇਨ, ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-44-1386-0, ਯਾਨੀ 0300-44-1386-60। ਜੀ ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ, ਤੇ ਉਹਨਾਂ ਕੋਲੋਂ ਜਵਾਬ ਲੈਣੇ ਆ। ਜੀ ਡਾਕਟਰ ਸਾਹਿਬ, ਇਹ ਮੈਸੇਜ ਸਾਨੂੰ ਕੀਤਾ ਹੈ ਇਮਤਿਆਜ਼ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰਾ ਮੈਦਾ ਅਕਸਰ ਖਰਾਬ ਰਹਿੰਦਾ ਹੈ, ਮੈਦੇ ਦੇ ਵਿੱਚ ਜਲਨ ਰਹਿੰਦੀ ਹੈ ਔਰ ਫਾਰਾ ਹੋ ਜਾਂਦਾ ਹੈ, ਇਹਨਾਂ ਕਿ ਇਹਦਾ ਮੈਨੂੰ ਕੋਈ ਇਲਾਜ ਦੱਸੋ।
3: ਮੈਦੇ ਵਾਸਤੇ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ, ਇਹਦੇ ਵਾਸਤੇ ਦਵਾਈ ਹੈ ਜੀ ਕਾਰਬੋਵਿਜ 5-3 ਸਵੇਰ ਦੁਪਹਿਰ ਸ਼ਾਮ ਪੀਣੇ ਨੇ ਤੁਸੀਂ, ਤੇ ਇਹ ਵੀ ਇਹਦਾ ਇਸ ਚੀਜ਼ ਦਾ ਵੀ ਤੁਸੀਂ ਖਿਆਲ ਰੱਖੋ, ਗਰਮ ਪਾਣੀ ਇਸਤੇਮਾਲ ਕਰਿਆ ਕਰੋ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਤ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨੂੰ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ, ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
3: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ, ਜਿਹਦੇ ਸ਼ਾਮਿਲ ਨੇ ਮਤਲਬ ਪਾਲਕ ਸਾਗ ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ। ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 5-3 ਸੁਬਹ ਸ਼ਾਮ ਤੁਸੀਂ ਪੀਣੇ ਨੇ, ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ, ਤੇ ਇਹ ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਹੈ ਸ਼ੇਖੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ,
3: ਜੀ
2: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
3: ਹਾਂਜੀ, ਅੰਦਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ, ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ, ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਿਆਂ ਨੂੰ ਅਗਰ ਹੋਵੇ ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ-30, ਇਹ 5-3 ਸਵੇਰ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ. ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ. ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਦ ਸਾਲ ਕਰ ਦਿਓ, ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ.
3: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ, ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ. ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ. ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ, ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ. ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ

0: फिर 300 44 13 860। जी डॉक्टर साहब, अगला मैसेज मैं पढ़ रही हूँ। मिसाल खान साहब है, इन्होंने मैसेज सानू किया है कि मेरे गुर्दे सुकड़ गए सन, इन्होंने तुहाडे कोलों इहदे मसले वास्ते अपने दवाई खाधी है। कहिंदे ने कि मैनू हुण काफी आराम है, मेरे गुर्दे बेहतर काम कर रहे ने। इन्होंने कहा है कि डॉक्टर साहब मजीद तुसीं मैनू दवाई अरसाल कर दिओ, और अगर कोई टैसट करवाना होए तो उहदे बारे च भी दस दिओ।
1: हाँ जी, तुहाडे गुर्दे जिहड़े ने इह असल च ब्लड प्रैशर तुहाडा ज्यादा होया सी, उहदी वजह नाल खराब होना शुरू हो गए सी, और डॉक्टर ने ते तुहानू डायलिसिस दा कहा सी, लेकिन अल्लाह ताला दे फज़ल ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟੈਲਿਕ ਅੰਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ ਤੀ। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਅਕਰਮ ਸਾਹਿਬ ਨੇ ਸਾਹੀਵਾਲ ਤੋਂ। ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ।
1: ਜੀ ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣੀਆਂ, ਦਿਲ ਦਾ ਵਾਲ ਬੰਦ ਹੋ ਜਾਣ, ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨਜ਼ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ, ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ, ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਰਡ ਤੀ, ਇਹ ਤੁਸੀਂ ਡਾਇਆਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ ਚ 3 ਦਫਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲਲ੍ਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਤੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹਾ ਸ਼ਾਮ 1 ਚਮਚ ਸੁਬਹਾ ਸ਼ਾਮ ਇਸਤੇਮਾਲ ਕਰੋ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
1: ਜੀ,
0: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ, ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ।
1: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ ਹੈ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸਟ 6X ਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ, ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ।
0: ਜੀ ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ ਚ, ਔਰ ਪਰਹੇਜ਼ ਦੇ ਬਾਰੇ ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
1: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹਾ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ, ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ, ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
0: ਜੀ ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮੈਂ ਦਵਾਈ ਮਜ਼ੀਦ ਅਰਸਾਲ ਕਰ ਦਿਓ।
1: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡ੍ਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ, ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸੰਤੀ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ,

0: ਜੀ ਸਾਮਾਇਨ, ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-4413-860-0300-4413-860। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ। ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੰਦ ਦਵਾਈ ਇਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ। ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਹ ਜ਼ਰਾ ਇਹਨਾਂ ਦਾ ਖਰਾਬ ਹੁੰਦਾ।
1: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਹੋਣ ਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾ ਤੁਹਾਡਾ ਕੰਟਰੋਲ ਰਹੇਗਾ ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਲੱਸੀ, ਦਹੀਂ, ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ, ਅੱਜ ਕੱਲ੍ਹ ਬਹੁਤ ਜ਼ਰੂਰੀ ਹੈ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਹਾਫਜ਼ਾਬਾਦ ਤੋਂ ਹੀ ਕੀਤਾ ਹੈ ਸਲੀਮ ਸਾਹਿਬ ਨੇ। ਇਹਨਾਂ ਨੇ ਲਿਖਦੇ ਨੇ ਕਿ ਸਾਨੂੰ ਮੈਨੂੰ ਇਹ ਬਹੁਤ ਜ਼ਿਆਦਾ ਮਸਲਾ ਸੀ, ਸ਼ੂਗਰ ਦੀ ਵਜ੍ਹਾ ਤੋਂ ਨਜ਼ਰ ਕਮਜ਼ੋਰ ਹੋ ਗਈ ਅਤੇ ਨਾਲ ਨਾਲ ਇਹਨਾਂ ਨੂੰ ਅਸਾਬੀ ਕਮਜ਼ੋਰੀ ਵੀ ਸੀ। ਇਹ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ 1 ਮਹੀਨੇ ਦੀ ਦਵਾਈ ਮੰਗਵਾਈ ਸੀ, ਮੇਰੀ ਸ਼ੂਗਰ ਹੁਣ ਕੰਟਰੋਲ ਹੈ। ਇਹਨਾਂ ਨੇ ਮਜ਼ੀਦ ਸਿਹਤ ਦੀ ਬਿਹਤਰੀ ਵਾਸਤੇ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ ਹੈ।
1: ਹਾਂਜੀ, ਸ਼ੂਗਰ ਦੀ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਤੁਹਾਡੀ ਦਵਾਈ ਜੀ ਇਸਫਾਦ ਮਦਰ ਟਿੰਕਚਰ, ਤੁਸੀਂ ਮਜ਼ੀਦ ਅਜੇ 1 ਮਹੀਨਾ ਖਾਓ, ਇਨਸ਼ਾਅੱਲਾ ਇਹਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ।
0: ਜੀ ਸਾਮਿਨ, ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-4413-860-0300-4413-860। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰ ਅਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
2: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ, ਕਿਉਂ ਜੀ ਕੋਈ ਸ਼ੱਕ ਹੈ ਕਿਆ?
3: You're listening to FM 101, a bale bale o shower shower.
4: Get original.

0: ਨਮਸਕਾਰ ਜੀ ਜਨਾਬ ਜੀ, ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ। ਤੁਸੀਂ ਸੁਣ ਰਹੇ ਦੇਸੀ ਬੀਟਸ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ। ਹਰ ਹਫ਼ਤੇ ਨੂੰ ਮੁਲਾਕਾਤ ਹੁੰਦੀ ਹੈ ਤੁਹਾਡੀ ਅਤੇ ਸਾਡੀ 1 to 3 ਦੇ ਦਰਮਿਆਨ ਅਸੀਂ ਹੀ ਪੰਜਾਬੀ ਪ੍ਰੋਗਰਾਮ 'ਚ। ਪ੍ਰੋਗਰਾਮ 'ਚ ਅਸੀਂ ਲਾਈਵ ਕਾਲਸ ਸ਼ਾਮਿਲ ਕਰ ਰਹੇ ਹਾਂ 0402 ਦੇ ਇਜ਼ਾਫੀ ਕੋਡ ਨਾਲ 111-0000-101 'ਤੇ। ਵੇਖਦੇ ਹਾਂ ਕੌਣ ਮੌਜੂਦ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ। ਅਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ। ਮੈਂ ਫਰੀ ਕਬੂਲੀ ਲਾਹੌਰ ਤੋਂ ਗੱਲ ਕਰ ਰਹੀ ਹਾਂ।
0: ਜੀ ਫਰੀ ਸਾਹਿਬਾ, ਜੀ ਆਇਆਂ ਨੂੰ।
1: ਤੁਸੀਂ ਅੱਲਾਹ ਤਾਲਾ ਦਾ, ਤੁਸੀਂ ਠੀਕ ਠਾਕ ਹੋ?
0: ਜੀ ਅਲਹਮਦੁਲਿਲਾ।
1: ਤੇ ਜ਼ੈਨਬ ਆਪੀ ਜੀ ਨਾਲ ਜਿਹੜੀ ਅੰਮੀ ਹੈ ਨਾ, ਉਹਨਾਂ ਨੂੰ ਨਾ ਸਾਲਗਿਰਾ ਦੀ ਬਹੁਤ ਬਹੁਤ ਅਡਵਾਂਸ ਮੁਬਾਰਕ। ਕੱਲ ਜੀ 6 September ਹੈ,
0: ਪ੍ਰੋਗਰਾਮ ਨਾ ਹੋਵੇ। ਜੀ ਜੀ ਬਿਲਕੁਲ, ਕੱਲ ਪ੍ਰੋਗਰਾਮ ਨਹੀਂ ਹੈ। ਬਹੁਤ ਸ਼ੁਕਰੀਆ ਜੀ, ਤੁਹਾਡੀ ਬਹੁਤ ਸ਼ੁਕਰੀਆ ਜੀ ਫਰੀ ਸਾਹਿਬਾ, ਥੈਂਕ ਯੂ।
1: ਖੁੱਲਾ ਕੱਪੜਾ ਹੋਏਗਾ ਨਾ ਤੇ ਉਹਨੂੰ ਦਰਜੀ ਸੂਟ ਦੀ ਸ਼ੇਪ ਦੇਵੇਗਾ, ਖੁੱਲਾ ਹੋਵੇਗਾ ਤੇ ਉਹਨੂੰ ਸੂਟ ਬਣਾਉਣ ਲਈ ਨਾ ਮੋਤੀ ਦੀ ਜ਼ਰੂਰਤ ਹੋਏਗੀ, ਮਕੈਨਿਕ ਦੀ ਜ਼ਰੂਰਤ ਹੋਏਗੀ।
0: ਫਰੀ ਸਾਹਿਬਾ ਦੀ ਕਾਲ ਜਿਹੜੀ ਹੋ ਗਈ ਹੈ ਡ੍ਰੌਪ। ਤੁਸੀਂ ਬਿਲਕੁਲ ਕੰਮ ਦੀ ਗੱਲ ਕੀਤੀ ਹੈ, ਤੁਸੀਂ ਇਹੋ ਕਹਿਣਾ ਚਾਹ ਰਹੇ ਹੋ ਕਿ ਜੀ ਹਰ ਬੰਦਾ ਹਰ ਕੰਮ ਜਿਹੜਾ ਨਹੀਂ ਕਰ ਸਕਦਾ। ਜੀ ਅਸਲਾਮ ਅਲੈਕੁਮ, ਕੌਣ ਸਾਡੇ ਨਾਲ?
2: ਵਾਲੇਕੁਮ ਸਲਾਮ, ਮੈਂ ਸਾਜਿਦਾ ਬਾਤ ਕਰ ਰਹੀ ਹਾਂ।
0: ਸਾਜਿਦਾ, ਕੀ ਹਾਲ ਨੇ? ਠੀਕ ਹੋ?
2: ਅਲਹਮਦੁਲਿਲਾ, ਠੀਕ ਠਾਕ। ਆਪ ਸੁਣਾਏ, ਆਪ ਕੈਸੀ ਹੈ?
0: ਮੈਂ ਠੀਕ ਠਾਕ, ਬਹੁਤ ਵਧੀਆ ਹਮੇਸ਼ਾ ਦੀ ਤਰ੍ਹਾਂ। ਸਾਜਿਦਾ, ਹਰ ਕੋਈ ਹਰ ਕੰਮ ਕਰ ਸਕਦਾ ਹੈ ਜਾਂ ਨਹੀਂ?
2: ਕੋਸ਼ਿਸ਼ ਕਰ ਸਕਦੇ ਹੈ ਲੇਕਿਨ ਹਰ ਕੋਈ ਕੰਮ ਨਹੀਂ ਕਰ ਸਕਦਾ, ਕੋਈ ਕੋਈ ਕਰ ਸਕਦਾ।
0: ਅੱਛਾ, ਹਰ ਬੰਦਾ ਆਪਣੇ ਸ਼ੋਬੇ ਦਾ, ਆਪਣੇ ਫੀਲਡ ਦਾ।
2: ਹਾਂਜੀ ਬਿਲਕੁਲ
0: ਬਿਲਕੁਲ ਸਹੀ ਹੈ। ਹੋਰ ਕੀ ਕਹਿਣਾ ਜੀ? ਮੈਂ ਲੱਭਾਂਗੀ ਜ਼ਰੂਰ, ਮੈਨੂੰ ਦੱਸ ਛੱਡੋ।
2: ਸਾਨੂੰ ਚੰਦ ਮਾਈਏ ਤੇ ਠੱਗੀਆਂ ਨੇ ਮਾਰਿਆ।
0: ਓਏ ਠੀਕ ਹੈ, ਠੀਕ ਹੋ ਗਿਆ। ਥੈਂਕ ਯੂ ਸਾਹਿਬ,
2: ਸਲਾਮ ਕਹਿਣਾ ਚਾਹੂੰਗੀ।
0: ਕਹਿ ਦਿਓ
2: ਸ਼ਹਿਜ਼ਾਦ ਭਾਈ ਕੋ, ਔਰ ਬਰਫੀ ਵਾਲੇ ਭਾਈ ਕੋ, ਰਿਮਸ਼ਾ ਕੋ, ਬਿਸਵਾ ਕੋ, ਔਰ ਰਿਜ਼ਵਾਨਾ ਕੋ, ਔਰ ਸ਼ਮੀਮਾ ਪੀ ਕੋ,
0: ਓਕੇ,
2: ਉਸਤਾਦ ਜੀਰਾ ਅੰਕਲ ਕੋ
0: ਜੀ,
2: ਔਰ ਬੋਧੀ ਜੱਟ ਕੋ।
0: ਓਕੇ ਜੀ, ਚਲੋ ਜੀ, ਸਭ ਨੂੰ ਸਲਾਮ ਪਹੁੰਚ ਗਿਆ। ਠੀਕ ਹੈ ਸਾਹਿਦਾ।
2: ਉਸਮਾਨ ਮੋਗਰ ਕੋ, ਛੋਟੇ ਤਾਰਿਕ ਕੋ, ਕੋਇਤ ਵਾਲੇ ਤਾਰਿਕ ਕੋ, ਸਭ ਕੋ ਸਲਾਮ।
0: ਓਕੇ ਜੀ, ਵਾਲੇਕੁਮ ਅਸਲਾਮ, ਬੜੀ ਮਿਹਰਬਾਨੀ ਜੀ।
2: ਅੱਲਾ ਲਈ ਬਹੁਤ ਜ਼ਿਆਦਾ ਦੁਆਇਆ, ਆਪਣਾ ਖਿਆਲ ਰੱਖੀਗਾ। ਅੱਲਾ ਹਾਫਿਜ਼।
0: ਅੱਲਾ, ਥੈਂਕ ਯੂ ਸੋ ਮਚ, ਅੱਲਾ ਹਾਫਿਜ਼। ਸਾਜਿਦਾ ਸਾਡੇ ਨਾਲ ਮੌਜੂਦ ਰਹੀਆਂ ਲਾਈਵ ਕਾਲ ਤੇ, ਸਭ ਨੂੰ ਸਲਾਮ ਪਹੁੰਚਾ ਰਹੇ ਹੋ। ਗੀਤ ਵੀ ਉਹੀ ਕਿਹਾ ਕਿ ਜਿਹੜਾ ਅਰਜੇ ਦਾ ਵੀ ਫੇਵਰੇਟ ਹੈ। ਮੁਹੰਮਦ ਨਈਮ ਟੇਲਰ, ਸਭ ਨੂੰ ਸਲਾਮ ਪਹੁੰਚ ਗਿਆ। ਕਵਲ ਨਾਜ਼ ਨੇ ਕਿਹਾ, ਨਸੀਹਤ ਕਰੋ ਮਗਰ ਕਿਸੇ ਨੂੰ ਸ਼ਰਮਿੰਦਾ ਨਾ ਕਰੋ, ਮਕਸਦ ਦਸਤਕ ਦੇਣਾ ਹੁੰਦਾ, ਦਰਵਾਜ਼ਾ ਤੋੜਨਾ ਨਹੀਂ ਹੁੰਦਾ। ਰਿਹਾਨਾ ਖਾਨ ਬੱਕਰ ਤੋਂ, ਥੈਂਕ ਯੂ ਸੋ ਮਚ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਵੈਲਕਮ ਟੂ ਦਾ ਸ਼ੋਅ, ਥੈਂਕ ਯੂ ਸੋ ਮਚ ਜੀ। ਹਮਦੁੱਲਾ ਮਲਕ ਖੇਲ ਫਰੋਮ ਕੋਇਟਾ, ਵੈਲਕਮ ਟੂ ਦਾ ਸ਼ੋਅ, ਥੈਂਕ ਯੂ ਜੀ। ਜੀ ਅਸਲਾਮ ਅਲੈਕੁਮ। ਅਸਲਾਮ ਅਲੈਕੁਮ
3: ਜੀ। ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ। ਸ਼ਹਿਜ਼ਾਦ ਭਾਈ ਆਏ ਨੇ?
3: ਹਾਂਜੀ, ਕੀ ਹਾਲ ਹੈ ਆਪੀ ਜੀ? ਠੀਕ ਠਾਕ, ਮਾਸ਼ਾਅੱਲਾ ਜੀ, ਰੌਣਕਾਂ ਲੱਗੀਆਂ। ਬੜੀ ਮੁਸ਼ਕਿਲ ਕਾਲ ਮਿਲੀ, ਅੱਲਾ ਤਾਲਾ ਰੌਣਕਾਂ ਲਾਈ ਰੱਖੇ ਸਾਡੀਆਂ ਪੋਤੀਆਂ ਪੋਤੀਆਂ ਦੁਆਵਾਂ ਪੈਣ ਲਈ ਜੀ।
0: ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ। ਕੀ ਕਹਿਣਾ ਚਾਹੋਗੇ ਹੋਰ?
3: ਮਾਸ਼ਾਅੱਲਾ, ਬੜਾ ਚੰਗਾ ਪ੍ਰੋਗਰਾਮ ਜੀ। ਇੱਕ ਉਸਤਾਦ ਜੀ ਦਾ ਗੱਲ ਭੁੱਲ ਗਿਆ ਹੀ ਨੀ, ਡਰਾਈਵਰ ਵੀ ਤੇ ਮੈਂ ਵੀ ਹੁਣ, ਮੇਰੇ ਵੱਲੋਂ ਵਸੀਮ ਅਹਿਮਦ ਸਾਹਿਬ ਨੂੰ ਉਹਨਾਂ ਨੇ ਸਲਾਮ ਦੇਣਾ ਸੀ।
0: ਠੀਕ ਹੈ, ਪਹੁੰਚ ਗਿਆ।
3: ਭੁੱਲ ਗਏ ਉਹਨਾਂ ਨੇ ਕਿਹਾ ਜੀ ਤੁਸੀਂ ਮੇਰਾ ਕਹਿ ਦੇਣਾ।
0: ਚਲੋ ਜੀ, ਵਸੀਮ ਭਾਈ
3: ਬੜੀ ਮਿਹਰਬਾਨੀ ਤੇ ਬੜਾ ਚੰਗਾ ਪ੍ਰੋਗਰਾਮ। ਦੇਖੋ ਜੀ ਆਪੀ ਜੀ, ਹਰ ਬੰਦਾ ਸਾਰੇ ਕੰਮ ਨਹੀਂ ਕਰ ਸਕਦਾ ਜੀ।
0: ਬਿਲਕੁਲ ਐਸਾ ਹੀ ਹੈ, ਠੀਕ ਹੈ
3: ਬਿਲਕੁਲ। ਜਿਹੜਾ ਜਿਹੜਾ ਕਿਸੇ ਕੋਲ ਹੁਨਰ ਹੈਗਾ ਨਾ ਉਹ ਹਾਂਜੀ। ਤੇ ਮਾਸ਼ਾਅੱਲਾ ਬੜੀ ਵਧੀਆ ਪ੍ਰੋਗਰਾਮ ਸੀ ਜੇ ਕਹਿੰਦੇ ਹੋ ਤੇ। ਇੱਕ ਉਸਤਾਦ ਜੀਰੇ ਨੂੰ ਡਾਇਲੋਗ ਕਰਦੇ
0: ਸੁਣਾ ਰਿਹਾ ਜੀ। ਜੀ ਜੀ ਜ਼ਰੂਰ
3: ਜ਼ਰੂਰ ਵਿਆਵਾਂਗਾ, ਮੇਰੀਏ ਪੈਰੇ ਜ਼ਰੂਰ ਵਿਆਵਾਂਗਾ, ਜ਼ਰੂਰ ਵਿਆਵਾਂਗਾ। ਉੱਠੋ ਇਹਦੇ ਤਾਂ ਟੁੱਟੇ ਤੇ ਤੇਰੀ ਸਜ਼ਾ ਬਚ ਗਈ ਹੈ ਨਾ ਤਾਂ, ਉਹ ਜਿੰਨੀ ਛੇਤੀ ਹੋ ਸਕਦੇ ਆਪਣੀ ਭੈਣ ਦਾ ਤਾਜ ਬਣਾ ਲਾ। ਮੈਂ ਚੰਦੀ 14 ਤਰੀਕ ਨੂੰ ਆਪਣੇ ਯਾਰ ਚੀਰੇ ਉਸਤਾਦ ਦੀ ਜੰਜ ਲੈ ਕੇ ਪਹੁੰਚ ਜਾਵਾਂਗੀ, ਪਹੁੰਚ ਜਾਵਾਂਗੀ, ਪਹੁੰਚ ਜਾਵਾਂਗੀ।
0: ਜ਼ਬਰਦਸਤ ਜੀ, ਚਲੋ ਸ਼ਹਿਜ਼ਾਦ ਭਾਈ ਬਹੁਤ ਸ਼ੁਕਰੀਆ,
3: ਬੜੀ ਮਿਹਰਬਾਨੀ, ਅੱਲਾ ਖੁਸ਼ ਰੱਖੇ ਸਾਰੇ ਮੇਰਾ ਸਲਾਮ ਸਾਰੀ ਫੈਮਿਲੀ।
0: ਬੜੀ ਮਿਹਰਬਾਨੀ, ਅੱਲਾ ਹਾਫਿਜ਼। ਸ਼ਹਿਜ਼ਾਦ ਭਾਈ ਸਾਡੇ ਨਾਲ ਮੌਜੂਦ ਰਹੇ ਲਾਈਵ ਕਾਲ ਤੇ। ਲਾਸਟ ਕਾਲ ਜੀ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਕੌਣ ਸਾਡੇ ਨਾਲ?
4: ਰਿਜ਼ਵਾਨਾ ਬੋਲ ਰਹੀ।
0: ਰਿਜ਼ਵਾਨਾ, ਇਮਰਾਨਾ?
4: ਰਿਜ਼ਵਾਨਾ ਭੁੱਲ ਗਈ।
0: ਜੀ ਜੀ ਜੀ, ਰਿਜ਼ਵਾਨਾ ਸਾਹਿਬਾ ਜੀ ਆਇਆਂ ਨੂੰ, ਠੀਕ ਹੋ ਤੁਸੀਂ? ਤਬੀਅਤ ਠੀਕ ਹੈ? ਚਲੋ ਰੱਬ ਤਾਲਾ ਸ਼ੁਕਰ ਹੀ ਰੱਖੇ, ਕਰਮ ਫਜ਼ਲ ਰੱਖੇ।
4: ਮੁਸ਼ਕਲ ਦੇ ਨਾਲ ਕਾਲ ਮਿਲੀ ਏ ਤੁਹਾਨੂੰ।
0: ਚਲੋ ਜੀ, ਅੱਜ ਤੁਹਾਨੂੰ ਯਾਦ ਵੀ ਸਾਰਿਆਂ ਦਿਲੋਂ ਕੀਤਾ ਹੈ ਤੇ ਤੁਸੀਂ ਸ਼ਾਮਲ ਵੀ ਹੋ ਗਏ ਹੋ। ਕੀ ਕਹਿਣਾ ਚਾਹੋਗੇ? ਲਾਸਟ ਕਾਲ ਹੈ
4: ਤੁਹਾਡੀ। ਮੈਂ ਕਹਿ ਰਹੀ ਸੀ ਉਹਨਾਂ ਨੂੰ ਕਿ ਮੈਨੂੰ ਵੀ ਕਿਸੇ ਨੂੰ ਸਲਾਮ ਦੇਣ ਦਿਆ ਕਰੋ, ਮੈਂ ਸਲਾਮ ਹੀ ਨਹੀਂ ਦੇਣਦੀ। ਇਹ ਕਿਹਾ ਸੀ ਇਹਨੇ ਕਿ ਕਹਿੰਦੇ ਮੈਨੂੰ ਕੋਈ ਸਲਾਮ ਨਹੀਂ ਕਰਦਾ।
0: ਅੱਛਾ, ਚਲੋ ਦਿਓ ਜੀ ਸਾਰਿਆਂ ਨੂੰ ਸਲਾਮ।
4: 20 ਸਾਲ ਹੋ ਗਏ ਸੁਣਦੇ ਹੋਇਆ।
0: ਅੱਛਾ ਜੀ,
4: ਪਹਿਲਾਂ ਸਾਰੇ ਭੈਣ ਭਰਾ ਹੀ ਹੁੰਦੇ ਨੇ ਕਾਲਰ ਦੀ।
0: ਬਿਲਕੁਲ ਠੀਕ ਹੈ ਜੀ।
4: ਉਹ ਨਾ ਜਲਦੀ ਜਲਦੀ ਅੱਗੇ ਮੈਂ ਕਾਲ ਲੰਬੀ ਨਹੀਂ ਨਾ ਕਰਦੀ ਜ਼ਿਆਦਾ।
0: ਇਹ ਚੰਗੀ ਗੱਲ ਵੀ ਹੈ ਜੀ।
4: ਹਾਂ ਜੀ, ਦੇਦੇ ਜਾਨ ਨੂੰ ਬਹੁਤ ਬਹੁਤ ਮੁਬਾਰਕ ਹੋ, ਅੱਲਾ ਉਹਨਾਂ ਨੂੰ ਸਿਹਤ ਵਾਲੀ ਜ਼ਿੰਦਗੀ عطا ਕਰੇ।
0: ਇਨਸ਼ਾਅੱਲਾ, ਆਮੀਨ ਆਮੀਨ ਜੀ। ਤੁਸੀਂ ਵੀ ਜਿਉਂਦੇ ਵਾਸਤੇ ਰਹੋ, ਆਬਾਦ ਰਹੋ।
4: ਹਾਂ, ਬਸ ਸ਼ੁਕਰ ਅੱਲਾ ਦਾ। ਉਹ ਸ਼ਮੀ ਮਾਪੀ ਨੂੰ, ਸਾਜਦਾ ਨੂੰ, ਲੀਲਾ ਨੂੰ
0: ਜੀ,
4: ਰੂਹੀ ਨੂੰ, ਉਹਨਾਂ ਦੀ ਕਾਲ ਮਿਸ ਹੋ ਗਈ।
0: ਹਾਂ ਜੀ ਹਾਂ ਜੀ,
4: ਭਾਈ ਔਰ ਇਹ ਬਰਫੀ ਵਾਲੇ, ਮੈਂ ਤੇ ਕਦੀ ਬਰਫੀ ਨਹੀਂ ਸੀ ਖਾਦੀ। ਬਰਫੀ ਦਾ ਇੰਨਾ ਜ਼ਿਕਰ ਹੁੰਦਾ ਤੇ ਹੁਣ ਬਰਫੀ ਆਉਂਦੀ ਹੈ ਨਾ ਘਰ ਨਾ ਖਾਲ।
0: ਚਲੋ, ਆਪਣਾ ਬੜਾ ਧਿਆਨ ਖਿਆਲ ਰੱਖਿਆ ਜੀ ਰਿਜ਼ਵਾਨਾ ਸਾਹਿਬਾ, ਵੇਲਾ ਬਹੁਤ ਘੱਟ ਹੈ ਜੀ। ਬਹੁਤ ਸ਼ੁਕਰੀਆ, ਇਨਸ਼ਾਅੱਲਾ ਫੇਰ ਗੱਲ ਹੋਏਗੀ।
4: ਠੀਕ ਹੈ, ਖੁਦਾ ਹਾਫਿਜ਼।
0: ਥੈਂਕ ਯੂ ਸੋ ਮਚ, ਅੱਲਾ ਹਾਫਿਜ਼। ਰਿਜ਼ਵਾਨਾ ਸਾਹਿਬਾ ਸਾਡੇ ਨਾਲ ਮੌਜੂਦ ਰਹੀਆਂ ਲਾਈਵ ਕਾਲ ਤੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ। ਤੇ ਇਹਦੇ ਨਾਲ ਗੱਲਬਾਤ ਕਰੀਏ, ਪੰਜਾਬ ਗਵਰਨਮੈਂਟ ਨੇ ਫਿਰ ਤੋਂ ਅਨਾਊਂਸ ਕੀਤਾ ਸੈਕਿੰਡ ਫੇਜ਼ ਹੈ ਜੀ CM ਪੰਜਾਬ ਈ ਬਾਈਕ ਸਕੀਮ ਜਿਹੜੀ ਹੈ ਨਾ, ਉਸਦੇ ਹਵਾਲੇ ਨਾਲ ਬਾਈਕਸ ਜਿਹੜੀਆਂ ਨੇ ਫਿਰ ਤੋਂ ਦਿੱਤੀਆਂ ਜਾ ਰਹੀਆਂ ਨੇ। ਖਾਸ ਤੌਰ 'ਤੇ ਜਿਹੜੇ ਟੈਲੈਂਟਿਡ ਸਟੂਡੈਂਟਸ ਨੇ, ਮੇਲ ਫੀਮੇਲ ਸਟੂਡੈਂਟਸ ਨੇ, ਉਹਨਾਂ ਵਾਸਤੇ ਬੜੀ ਕਹਿ ਲਓ ਕਿ ਇੱਕ ਇਨਕਰੇਜਮੈਂਟ ਦੀ ਗੱਲ ਹੁੰਦੀ ਹੈ। ਸੋ ਨਾਲ ਅਗਰ ਵੇਖਿਆ ਜਾਏ ਤਾਂ ਨਾ ਸਿਰਫ ਬਾਈਕਸ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ, ਬਲਕਿ ਫ੍ਰੀ 2 ਦਿਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਵੀ ਦਿੱਤੀ ਜਾਏਗੀ। ਸੋ ਇਹ ਸਿਲਸਿਲਾ ਜਿਹੜਾ ਹੁਣ ਤੋਂ ਫਿਰ ਤੋਂ ਜਾਰੀ ਰਹੇਗਾ। ਪ੍ਰੋਗਰਾਮ 'ਚ ਸ਼ਾਮਲ ਹੋਣ ਦੀ ਗੱਲ ਕਰੀਏ ਤਾਂ ਅਲੀ ਇਮਰਾਨ, ਥੈਂਕ ਯੂ ਸੋ ਮਚ। ਮਰੀਅਮ, ਥੈਂਕ ਯੂ ਸੋ ਮਚ। ਨੈਨਾ ਸਾਡੇ ਨਾਲ ਮੌਜੂਦ ਨੇ, ਥੈਂਕ ਯੂ ਸੋ ਮਚ ਜੀ। ਬੇਬੇ ਜਾਨ ਤੀਕਰ ਵਿਸ਼ਿਸ ਪਹੁੰਚ ਗਈਆਂ। ਇਹਦੇ ਨਾਲ ਅੱਜ ਦੇ ਪ੍ਰੋਗਰਾਮ 'ਚ ਸਾਡਾ ਸਰਨਾਮਾ ਸੀ ਇਹੋ ਹੀ ਸੀ ਕਿ ਕਿਹਾ ਜਾਂਦਾ ਹੈ ਕਿ ਹਰ ਬੰਦਾ ਹਰ ਕੰਮ ਕਰ ਸਕਦਾ ਅਗਰ ਟ੍ਰੇਨਿੰਗ ਦਿੱਤੀ ਜਾਏ, ਅਗਰ ਤਜਰਬਾ ਲਿਆ ਜਾਏ, ਅਗਰ ਕੋਸ਼ਿਸ਼ ਕੀਤੀ ਜਾਏ, ਅਗਰ ਮਿਹਨਤ ਕੀਤੀ ਜਾਏ। ਲੇਕਿਨ ਐਸਾ ਹਰ ਗਿਜ਼ ਮੁਮਕਿਨ ਨਹੀਂ ਹੈ। ਤਮਾਮ ਲਿਸਨਰਸ ਨੇ ਤਕਰੀਬਨ ਇਹੋ ਹੀ ਕਿਹਾ ਹੈ, ਕਿਉਂ ਜੇ ਤੁਸੀਂ ਜਨਾਬ ਅਗਰ ਆਪਣੀ ਗੱਲ ਕਰੋ ਤਾਂ ਸਿਰਫ ਔਰ ਸਿਰਫ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿ ਰੱਬ ਤਾਲਾ ਨੇ ਸਾਨੂੰ ਕਿਸ ਕਾਬਿਲ ਬਣਾਇਆ ਹੈ, ਸਾਡੇ ਅੰਦਰ ਕਿਹੜੀ ਐਸੀ ਸਲਾਹੀਅਤ ਹੈ, ਸਾਡੇ ਅੰਦਰ ਕਿਹੜੀ ਐਸੀ ਚੀਜ਼ ਹੈ, ਕਿਹੜਾ ਐਸਾ ਟੈਲੈਂਟ ਹੈ ਜਿਹੜਾ ਦੂਜਿਆਂ ਤੋਂ ਸਾਨੂੰ ਮੁਖਤਲਿਫ ਕਰ ਰਿਹਾ ਹੈ। ਸੋ ਅਗਰ ਉਸ ਟੈਲੈਂਟ ਨੂੰ ਜਾਣਿਆ ਜਾਏ, ਪਰਖਿਆ ਜਾਏ, ਜਾਂਚਿਆ ਜਾਏ, ਫਿਰ ਉਹਦੇ 'ਤੇ ਵਰਕਿੰਗ ਕੀਤੀ ਜਾਏ, ਕੰਮ ਕੀਤੀ ਜਾਏ, ਤਾਂ ਨਿਖਾਰ ਫਿਰ ਹੀ ਮਿਲਦਾ ਹੈ ਅਤੇ ਜ਼ਿੰਦਗੀ 'ਚ ਕਾਮਯਾਬੀ ਜਿਹੜੀ ਹੈ ਫਿਰ ਹੀ ਮਿਲਦੀ ਹੈ। ਇਸ ਟੋਪਿਕ ਨੂੰ ਸੁਜੈਸਟ ਕੀਤਾ ਸੀ ਕਾਸ਼ਿਫ ਭਾਈ ਨੇ। ਸੋ ਕਾਸ਼ਿਫ ਭਾਈ, ਉਮੀਦ ਕਰਾਂਗੀ ਕਿ ਤੁਸੀਂ ਸੁਣਦੇ ਹੋਵੋਗੇ। ਨਾਲ ਤੁਸੀਂ ਕਾਫੀ ਜ਼ਿਆਦਾ ਬਹਿਸ ਵੀ ਕੀਤੀ ਸੀ, ਕਿਹਾ ਸੀ ਕਿ ਨਹੀਂ ਜੀ, ਐਸਾ ਮੁਮਕਿਨ ਨਹੀਂ ਹੈ ਕਿ ਹਰ ਕੋਈ ਹਰ ਕੰਮ ਨਹੀਂ ਕਰ ਸਕਦਾ। ਅਗਰ ਤੁਸੀਂ ਬਹੁਤ ਸਾਰੇ ਕੰਮਾਂ ਬਾਰੇ ਹੁਨਰ ਰੱਖਦੇ ਹੋ, ਜਾਣਕਾਰੀ ਰੱਖਦੇ ਹੋ, ਕਰ ਵੀ ਸਕਦੇ ਹੋ, ਤਾਂ ਪਰਫੈਕਟਲੀ ਤੁਸੀਂ ਕਦੀ ਵੀ ਕੁਝ ਨਹੀਂ ਕਰ ਪਾਓਗੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਵੈਰੀ ਮੱਚ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ 'ਚ ਮੁਹੱਬਤਾਂ ਦਾ, ਚਾਹਤਾਂ ਦਾ, ਇਨਾਇਤ ਦਾ, ਕਮੈਂਟਸ ਕਰਨ ਦਾ, ਸ਼ਾਮਲ ਹੋਣ ਦਾ, ਜਿਨ੍ਹਾਂ ਦੀ ਕਾਲ ਮਿਲ ਸਕੀ ਚੰਗਾ ਹੋ ਗਿਆ, ਜਿਨ੍ਹਾਂ ਦੀ ਕਾਲ ਮੈਂ ਨਹੀਂ ਲੈ ਸਕੀ ਬਹੁਤ ਮਾਜ਼ਰਤ ਕਰਕੇ ਜਾ ਰਹੀ ਹਾਂ। ਆਪਣਾ ਰੱਖਿਆ ਜੇ ਟੇਰੋ ਟੇਰ ਖਿਆਲ, ਦੁਆਵਾਂ ਵਿੱਚ ਸਾਨੂੰ ਸਾਡੀ ਟੀਮ ਨੂੰ ਜ਼ਰੂਰ ਰੱਖਿਆ ਜੇ ਯਾਦ, ਕਿਉਂ ਜੇ ਵਾਕਈ ਤੁਹਾਡੀਆਂ ਦੁਆਵਾਂ ਦੀ ਸਾਨੂੰ ਬਹੁਤ ਲੋੜ ਹੁੰਦੀ ਹੈ, ਬਹੁਤ ਜ਼ਰੂਰਤ ਹੁੰਦੀ ਹੈ। ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨੂੰ ਦੇ ਦਿਓ ਇਜਾਜ਼ਤਾਂ। ਅੱਲਾ ਹਾਫਿਜ਼, ਅੱਲਾ ਨਿਗੇਬਾਨ ਤੇ ਰੱਬ ਰਾਖਾ।

0: there's music, and then there's magic. One Above, FM 101.
1: और अब वक्त है कमर्शियल ब्रेक का।
2: जिथे जिथे एफएम दी आवाज उथे उथे साइमा दा सलाम पहुंचे। सोने भैन भ्राओ, तुहाडी मेज़बान साइमा तुहाडे लई हर्बलिस्ट एक्सपर्ट सुलेमान दे तिब्बी मशवरे लैके हाजिर खिदमत है। ते उम्मीद करदी है कि प्रोग्राम तुहाडे लई सेहतमंदी दा सबब बन रिहा होएगा। भैणा ते भ्राओ, हर चीज़ दा एक मुल हुंदा है, लेकिन सेहत ऐसी नेमत है जिहदा कोई मुल नहीं। इह अनमोल चीज़ है जिहदे नाल जिंदगी दी हर खुशी ते हर सुख वबस्ता है। ਸਾਡੀ ਸੋਹਣੇ ਰੱਬ ਅੱਗੇ ਦੁਆ ਹੈ ਕਿ ਅੱਲਾਹ ਤਾਲਾ ਤੁਹਾਨੂੰ ਹਮੇਸ਼ ਸਿਹਤਮੰਦ ਰੱਖੇ ਅਤੇ ਤੁਸੀਂ ਆਪਣੀ ਲਾਈਫ ਨੂੰ ਸਿਹਤਮੰਦੀ ਦੇ ਨਾਲ ਭਰਪੂਰ ਇੰਜੋਏ ਕਰੋ। ਆਮੀਨ ਸੁਮਾ ਆਮੀਨ। ਸੋਹਣੇ ਭੈਣ ਭਰਾਓ, ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਬੰਦਾ ਆਪਣੀ ਤਬੀਅਤ 'ਤੇ ਗੌਰ ਕਰੇ, ਆਪਣੀ ਅਲਾਮਾਂ 'ਤੇ ਨਜ਼ਰ ਰੱਖੇ ਅਤੇ ਰੱਬ ਨਾ ਕਰੇ ਜੇ ਤਬੀਅਤ 'ਚ ਜ਼ਰਾ ਜੀ ਨਾ ਖੁਸ਼ਗਵਾਰ ਤਬਦੀਲੀ ਮਹਿਸੂਸ ਹੋਵੇ ਤਾਂ ਫੌਰਨ ਹੀ ਇਲਾਜ ਵੱਲ ਤਵੱਜੋ ਕਰੇ। ਭੈਣਾਂ ਅਤੇ ਭਰਾਓ, ਬਿਮਾਰੀ ਦੀ ਮੁਕੰਮਲ ਤਸ਼ਖੀਸ ਅਤੇ ਬਿਹਤਰੀਨ ਇਲਾਜ ਦੇ ਹਵਾਲੇ ਨਾਲ ਤੁਹਾਨੂੰ ਮਾਲੂਮਾਤ ਫਰਾਹਮ ਕਰਨ ਲਈ ਅਸੀਂ ਆਪਣੇ ਸਟੂਡੀਓ ਦੇ ਵਿੱਚ ਮੁਲਕ ਦੇ ਨਾਮਵਰ ਤਬੀਬ ਜਨਾਬ ਪ੍ਰੋਫੈਸਰ ਹਰਬਲ ਐਕਸਪਰਟ ਸੁਲੇਮਾਨ ਸਾਹਿਬ ਨੂੰ ਮਦੂ ਕੀਤਾ ਹੋਇਆ ਅਤੇ ਆਓ ਮਿਲਨੇ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਅਤੇ ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ ਜੀ, ਆਇਆਂ ਨੂੰ ਅਤੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਅਤੇ ਸਾਡੇ ਮਾਣ ਵਿੱਚ ਇਜ਼ਾਫਾ ਕੀਤਾ।
3: ਸਾਇਮਾ ਜੀ, ਸ਼ੁਕਰੀਆ ਦੀ ਕੋਈ ਗੱਲ ਨਹੀਂ, ਮੇਰੇ ਲਈ ਤਾਂ ਖੁਸ਼ੀ ਦੀ ਗੱਲ ਹੈ ਕਿ ਸੋਹਣੇ ਰੱਬ ਨੇ ਮੈਨੂੰ ਆਪਣੇ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੱਤਾ ਹੈ ਅਤੇ ਸੋਹਣਾ ਰੱਬ ਮੇਰੀ ਇਸ ਕੋਸ਼ਿਸ਼ ਨੂੰ ਕਾਮਯਾਬੀਅਤ ਆ ਫਰਮਾਏ ਅਤੇ ਇਹਦੇ ਨਤੀਜੇ 'ਚ ਹਰ ਮਰੀਜ਼ ਅਤੇ ਹਰ ਮਰੀਜ਼ਾਂ ਨੂੰ ਸ਼ਫਾਏ ਕਾਮਲਾਤ ਆ ਫਰਮਾਏ।
2: ਆਮੀਨ ਆਮੀਨ ਸੁਮ ਆਮੀਨ ਜੀ। ਅਤੇ ਸੋਹਣਾ ਰੱਬ ਮੈਨੂੰ ਵੀ ਇਸ ਕਾਬਲ ਰੱਖੇ ਕਿ ਮੈਂ ਆਪਣੇ ਭੈਣ ਭਰਾਵਾਂ ਦੇ ਈਮੇਲ ਅਤੇ SMS ਇਸੇ ਤਰ੍ਹਾਂ ਪੜ੍ਹਦੀ ਰਹਾਂ ਅਤੇ ਉਹਨਾਂ ਨੂੰ ਤਿੱਬੀ ਮਸ਼ਵਰੇ ਪਹੁੰਚਾਉਂਦੀ ਰਹਾਂ। ਫਿਰ ਇੱਕ ਵਾਰੀ ਕਹਿੰਦਾ ਆਮੀਨ।
3: ਵੈਸੇ ਸਹਿਮਾ ਜੀ, ਮੈਂ ਜਿਹੜੀ ਦੁਆ ਮੰਗੀ ਹੈ ਉਹਦੇ ਵਿੱਚ ਵੀ ਤੁਸੀਂ ਸ਼ਾਮਲ ਹੋ।
2: ਅੱਛਾ, ਬੜੀ ਮਿਹਰਬਾਨੀ ਬੜੀ ਮਿਹਰਬਾਨੀ। ਫਿਰ ਵੀ ਦੂਜੀ ਵਾਰੀ ਦੁਆ ਜ਼ਰੂਰੀ ਹੈ। ਸੁਲੇਮਾਨ ਸਾਹਿਬ
3: ਜੀ,
2: ਖਾਣ ਪੀਣ ਦਾ ਸ਼ੌਕ ਤੇ ਹਰ ਕਿਸੇ ਨੂੰ ਹੁੰਦਾ ਹੈ ਨਾ?
3: ਜੀ ਜੀ, ਕਿਉਂ,
2: ਮੈਨੂੰ ਵੀ ਬੜਾ। ਪਰ ਮੈਂ ਐਸੇ ਬੰਦੇ ਵੀ ਵੇਖੇ ਨੇ ਜਿਹੜੇ ਹਰ ਵੇਲੇ ਕੁਝ ਨਾ ਕੁਝ ਖਾਂਦੇ ਰਹਿੰਦੇ ਨੇ। ਸੁਲੇਮਾਨ ਸਾਹਿਬ, ਇਹੋ ਜਿਹੇ ਲੋਕਾਂ ਲਈ ਕੋਈ ਪੈਗਾਮ ਹੈ ਵੇ?
3: ਸਹਿਮਾ ਜੀ, ਇਹੋ ਜਿਹੇ ਲੋਕਾਂ ਲਈ ਪੈਗਾਮ ਨਹੀਂ ਬਲਕਿ ਵਾਰਨਿੰਗ ਹੋਣੀ ਚਾਹੀਦੀ ਹੈ ਕਿ ਉਹ ਇਸ ਆਦਤ ਨੂੰ ਫੌਰੀ ਤੌਰ ਤੇ ਛੱਡ ਦੇਣ, ਨਹੀਂ ਤੇ ਉਹਨਾਂ ਦੀ ਸਿਹਤ ਬਰਬਾਦ ਹੋ ਜਾਏਗੀ। ਸਾਇਮਾ ਜੀ, ਕਿਸੇ ਸਿਆਣੇ ਦਾ ਕੌਲ ਹੈ ਕਿ ਖਾਧੇ ਉੱਤੇ ਖਾਈਏ ਨਾ ਤੇ ਖਾ ਕੇ ਕਦੀ ਨਹਾਈਏ ਨਾ, ਯਾਨੀ ਖਾਣ ਤੋਂ ਬਾਅਦ ਚੀਜ਼ ਖਾਣਾ ਤੇ ਖਾਣੇ ਦੇ ਬਾਅਦ ਨਹਾਉਣਾ, ਇਹ ਦੋਨੇ ਹੀ ਅਮਲ ਬਹੁਤ ਹੀ ਖਤਰਨਾਕ ਨੇ ਜਿਹੜੇ ਬਿਮਾਰੀ ਪੈਦਾ ਕਰਦੇ ਨੇ।
2: ਬਿਲਕੁਲ ਸੁਲੇਮਾਨ ਸਾਹਿਬ, ਵਾਹ ਵਾਹ, ਤੁਸੀਂ ਤਾਂ ਬੜੇ ਸਿਆਣੇ ਹੋ। ਵਾਹ ਵਾਹ ਵਾਹ, ਸਭ ਤੋਂ ਵੱਡੀ ਬਿਮਾਰੀ ਤੇ ਮੈਂ ਸਮਝਦੀ ਸੀ ਮੋਟਾਪਾ ਹੈ ਜਿਹੜਾ ਜ਼ਿਆਦਾ ਖਾਣ ਨਾਲ ਹੁੰਦਾ ਹੈ, ਲੇਕਿਨ ਇਹ ਦੇਖੋ ਤੁਸੀਂ ਕਿਹੋ ਜਿਹੀਆਂ ਤਰਕੀਬਾਂ ਦੱਸੀਆਂ, ਕਿਹੋ ਜਿਹੀਆਂ ਪਰਹੇਜ਼ਾਂ। ਵਾਹ ਵਾਹ ਵਾਹ
3: ਜੀ, ਬਿਲਕੁਲ ਸਹਿਮਾ ਜੀ, ਤੇ ਜਦੋਂ ਮੋਟਾਪਾ ਆ ਜਾਏ ਤੇ ਫਿਰ ਸਮਝੋ ਕਿ ਹਰ ਬਿਮਾਰੀ ਨੂੰ ਇਨਵੀਟੇਸ਼ਨ ਮਿਲ ਗਿਆ ਹੈ ਤੇ ਜਿਸਮ ਬਣ ਗਿਆ ਬਿਮਾਰੀਆਂ ਦਾ ਡੇਰਾ।
2: ਜੀ ਬਿਲਕੁਲ ਬਿਲਕੁਲ ਬਿਲਕੁਲ, ਅੱਲਾਹ ਸਾਰਿਆਂ ਨੂੰ ਇਸ ਬਿਮਾਰੀ ਤੋਂ ਬਚਾਏ। ਆਮੀਨ ਆਮੀਨ। ਸੁਲੇਮਾਨ ਸਾਹਿਬ
3: ਜੀ,
2: ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ SMS ਹੈ ਉਹ ਮੈਂ ਹਾਜ਼ਰ ਕਰਦੀ ਹਾਂ, ਜਿਹੜੀ ਸਾਡੀ ਇੱਕ ਭੈਣ ਹੋਰਾਂ ਨੇ ਲਿਖਿਆ ਹੈ। ਫਰਮਾਉਂਦੀਆਂ ਨੇ ਕਿ ਮੇਰਾ ਵੇਟ ਕਾਫੀ ਜ਼ਿਆਦਾ, ਲਓ ਜੀ ਉਹੀ ਗੱਲ ਹੋ ਗਈ, ਉਹੀ ਗੱਲ ਨਿਕਲਿਆ ਕਹਿੰਦੇ ਮੇਰਾ ਵੇਟ ਜ਼ਿਆਦਾ ਹੋ ਗਿਆ, ਹਾਲਾਂਕਿ ਮੈਂ ਬਹੁਤ ਜ਼ਿਆਦਾ ਡਾਇਟਿੰਗ ਕਰਦੀ ਹਾਂ।
3: ਅੱਛਾ,
2: ਮੈਂ ਬਹੁਤ ਪਰੇਸ਼ਾਨ ਹਾਂ ਸੁਲੇਮਾਨ ਸਾਹਿਬ, ਹਰਬਲ ਦਵਾਈਆਂ ਨਾਲ ਮੇਰੀ ਇਹ ਪ੍ਰੋਬਲਮ ਠੀਕ ਹੋ ਜਾਏਗੀ?
3: ਭੈਣ ਜੀ, ਸੁਣੇ ਰੱਬ ਦੀ ਇਹ ਖਾਸ ਕਰਮ ਨਵਾਜ਼ੀ ਹੈ ਕਿ ਉਹਨੇ ਜੜੀ ਬੂਟੀਆਂ ਨੂੰ ਇਨਸਾਨ ਵਾਸਤੇ ਬਾਇਸੇ ਸ਼ਫਾ ਬਣਾਇਆ ਹੈ ਅਤੇ ਬਸ ਜੜੀ ਬੂਟੀਆਂ ਦੇ ਬਾਰੇ 'ਚ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ ਹੈ ਕਿ ਇਨਮੇ ਮੌਤ ਕੇ ਸਵਾ ਹਰ ਬਿਮਾਰੀ ਕਾ ਇਲਾਜ ਮੌਜੂਦ ਹੈ। ਮੇਰੀ ਪਿਆਰੀ ਭੈਣ, ਮੈਂ ਇੱਕ ਹੋਰ ਚੰਗੀ ਜਿਹੀ ਗੱਲ ਦੱਸ ਦੇਵਾਂ ਕਿ ਜੜੀ ਬੂਟੀਆਂ ਨਾਲ ਨਾ ਸਿਰਫ ਮੋਟਾਪਾ ਦੂਰ ਹੋ ਜਾਂਦਾ ਹੈ ਬਲਕਿ ਇਹ ਕਤਈ ਬੇਜ਼ਰਰ ਹੈ, ਲਿਹਾਜ਼ਾ ਬੇਫਿਕਰ ਹੋ ਕੇ ਇਸ ਇਲਾਜ ਨੂੰ ਅਪਣਾਇਆ ਜਾ ਸਕਦਾ ਹੈ। ਮੇਰੀ ਪਿਆਰੀ ਭੈਣ, ਜੇ ਤੁਸੀਂ ਇਲਾਜ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਮਤਲਬ ਫਰਮਾਓ, ਮੈਂ ਤੁਹਾਡੇ ਲਈ ਮੁੰਤਖਬ ਮੌਜੂ ਖੁਰਾਕ ਵੀ ਤਰਤੀਬ ਦੇਵਾਂਗਾ ਅਤੇ ਅਹਤਿਆਤੀ ਤਦਾਬੀਰ ਵੀ ਦੱਸਾਂਗਾ ਅਤੇ ਆਲਾ ਦਰਜੇ ਦੀ ਹਰਬਲ ਦਵਾਈ ਵੀ ਤਜਵੀਜ਼ ਹੋ ਜਾਵੇਗੀ ਜਿਹਦੇ ਨਾਲ ਜਿਸਮ ਦੀ ਅਜ਼ਾਫੀ ਚਰਬੀ ਤਹਿਲੀਲ ਹੋ ਜਾਏਗੀ, ਨਿਜ਼ਾਮੇ ਜਿਗਰ ਅਤੇ ਮਿਹਦੇ ਨੂੰ ਤਕਵੀਅਤ ਮਿਲੇਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ ਛੁਟਕਾਰਾ ਮਿਲ ਜਾਏਗਾ। ਭੈਣ ਜੀ, ਇੱਕ ਗੱਲ ਯਾਦ ਰੱਖੋ ਕਿ ਬਾਅਦ ਲੋਕਾਂ ਨੂੰ ਡਾਇਟਿੰਗ ਦੀ ਵਜ੍ਹਾ ਨਾਲ ਮੋਟਾਪੇ ਦੀ ਪ੍ਰੋਬਲਮ ਹੋ ਜਾਂਦੀ ਹੈ, ਨਾ ਤਾਂ ਡਾਇਟਿੰਗ ਦੀ ਬਜਾਏ ਮੁਨਾਸਬ ਅਤੇ ਮੌਜੂ ਗੁਜ਼ਾਰ ਲੈਣੀ ਚਾਹੀਦੀ ਹੈ ਅਤੇ ਨਾਲ ਹੀ ਇਸ ਹਰਬਲ ਦਵਾਈ ਜਿਹੜੀ ਜੜੀ ਬੂਟੀਆਂ ਦੀ ਅਵਤਾਇਸ਼ ਨੂੰ ਰੋਕੇ ਉਹ ਵੀ ਨਾਲ ਇਸਤੇਮਾਲ ਕਰਨੀ ਚਾਹੀਦੀ ਹੈ।
2: ਜੀ ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਡਾਇਟਿੰਗ ਛੱਡੋ ਅਤੇ ਮੁਕੰਮਲ ਇਲਾਜ ਵੱਲ ਤਵੱਜੋ ਕਰੋ ਤਾਂ ਕਿ ਇਸ ਪ੍ਰੋਬਲਮ ਤੋਂ ਮੁਕੰਮਲ ਨਿਜਾਤ ਮਿਲ ਸਕੇ। ਸੁਲੇਮਾਨ ਸਾਹਿਬ
3: ਜੀ ਜੀ,
2: ਮੈਨੂੰ ਗੱਲ ਸਮਝ ਨਹੀਂ ਆਉਂਦੀ, ਕੁਝ ਲੋਕ ਮੋਟਾਪੇ ਤੋਂ ਪਰੇਸ਼ਾਨ ਨੇ ਤੇ ਕੁਝ ਲੋਕਾਂ ਨੂੰ ਆਪਣੇ ਦੁਬਲੇਪਨ ਤੇ ਸੁੱਕੇ ਜਿਸਮ ਦੀ ਵਜ੍ਹਾ ਨਾਲ ਟੈਨਸ਼ਨ ਹੈ
3: ਜੀ ਜੀ
2: ਸੁਲੇਮਾਨ ਸਾਹਿਬ ਬੰਦੇ ਨੂੰ ਤੇ ਕਿਸੇ ਤਰ੍ਹਾਂ ਚੈਨ ਹੀ ਨਹੀਂ ਹੁੰਦਾ ਇਹਦਾ ਕੀ ਇਲਾਜ ਹੈ
3: ਸਹਿਮਾ ਜੀ ਮੋਟਾਪਾ ਤੇ ਹੱਦ ਤੋਂ ਜ਼ਿਆਦਾ ਜਿਸਮ ਦਾ ਸੁੱਕਣਾ ਦੋਨੇ ਹੀ ਤਿੱਬੀ ਮਸਲੇ ਨੇ
2: ਹਾਂਜੀ
3: ਇਹ ਦੋਨੋਂ ਮਸਲੇ ਤੋਜੋ ਤੇ ਇਲਾਜ ਮੰਗਦੇ ਨੇ ਜਦੋਂ ਇਹਨਾਂ ਦੋਨਾਂ ਬਿਮਾਰੀਆਂ ਦਾ ਇਲਾਜ ਹੋ ਜਾਏ ਤੇ ਬੰਦੇ ਨੂੰ ਸ਼ਿਫਾ ਮਿਲ ਜਾਏਗੀ ਤੇ ਆਪੇ ਚੈਨ ਆ ਜਾਏਗਾ
2: ਜੀ ਬਿਲਕੁਲ ਇਹ ਗੱਲ ਤੁਸੀਂ ਠੀਕ ਹੈ ਹੀ ਹੈ ਕਿ ਬੇਚੈਨੀ ਤੇ ਬਿਮਾਰੀ ਦੀ ਵਜ੍ਹਾ ਨਾਲ ਇਨਸਾਨ ਪਰੇਸ਼ਾਨ ਰਹਿੰਦਾ
3: ਹਾਂਜੀ
2: ਸੁਲੇਮਾਨ ਸਾਹਿਬ ਸਾਨੂੰ ਈਮੇਲ ਭੇਜੀਏ ਮੁਬਸ਼ਰ ਹਫੀਜ਼ ਸਾਹਿਬ ਨੇ ਲਿਖਦੇ ਨੇ ਕਿ ਮੇਰੀ ਉਮਰ 23 ਸਾਲ ਹੈ ਮਗਰ ਜਿਸਮ ਇੰਨਾ ਦੁਬਲਾ ਪਤਲਾ ਬਲਕਿ ਸੁੱਕਾ ਹੈ ਕਿ ਮੈਂ 15 ਸਾਲ ਦਾ ਲੱਗਣਾ ਵਾ ਸੁਲੇਮਾਨ ਸਾਹਿਬ ਅਸੀਂ ਘਰ ਦੇ ਵਿੱਚ ਬਹੁਤ ਅੱਛੀ ਤੇ ਭਰਪੂਰ ਗਜ਼ਾ ਜਿਹੜੀ ਨਾ ਖਾਂਦੇ ਹਾਂ ਕਿਸੇ ਸ਼ਹਿਰ ਦੀ ਕਮੀ ਨਹੀਂ ਇਹਦੇ ਬਾਵਜੂਦ ਮੇਰੀ ਜਿਸਮਾਨੀ ਹਾਲਤ ਸਾਰੇ ਘਰ ਵਾਲਿਆਂ ਲਈ ਫਿਕਰਮੰਦੀ ਦਾ ਸਬਬ ਬਣੀ ਹੋਈ ਹੈ
3: ਜੀ ਜੀ
2: ਪਤਾ ਨਹੀਂ ਮੈਨੂੰ ਕਮਜ਼ੋਰੀ ਕਿਉਂ ਮਹਿਸੂਸ ਹੁੰਦੀ ਹੈ ਦਿਲ ਕਰਦਾ ਕਿ ਆਰਾਮ ਕਰਦਾ ਰਹਾਂ ਹਰ ਵੇਲੇ ਥੱਕਣ ਤੇ ਤਬੀਅਤ ਸੁਸਤ ਰਹਿੰਦੀ ਹੈ ਸੁਲੇਮਾਨ ਸਾਹਿਬ ਉਹ ਇਹ ਵੀ ਕਹਿੰਦੇ ਨੇ ਕਿ ਮੈਂ ਅੱਜ ਕੱਲ੍ਹ ਰੋਜ਼ਾਨਾ ਰੋਗ ਨੇ ਜੈਤੂਨ ਰੋਗ ਨੇ ਬਦਾਮ ਇੰਜੀਰ ਤੇ ਖਜੂਰ ਇਸਤੇਮਾਲ ਕਰ ਰਿਹਾ ਇਹ ਚੀਜ਼ਾਂ ਮੇਰੇ ਲਈ ਠੀਕ ਨੇ ਬਰਾਏ ਮਿਹਰਬਾਨੀ ਜੇ ਮੁਮਕਿਨ ਹੋਵੇ ਤੇ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਿਹਤ ਠੀਕ ਹੋ ਜਾਵੇ ਸੁਲੇਮਾਨ ਸਾਹਿਬ ਇੰਨਾ ਕੁਝ ਖਾ ਕੇ ਵੀ
3: ਦੇਖੋ ਬੇਟਾ ਜੀ ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਬੇਸ਼ੱਕ ਚੰਗੀ ਖੁਰਾਕ ਚੰਗੀ ਸਿਹਤ ਲਈ ਜ਼ਰੂਰੀ ਹੈ ਲੇਕਿਨ ਗਜ਼ਾ ਵੀ ਉਦੋਂ ਹੀ ਜੁਜ਼ੇ ਬਦਨ ਬਣਦੀ ਹੈ ਜਦੋਂ ਬਦਨੀ ਨਿਜ਼ਾਮ ਤੇ ਆਜ਼ਾਦ ਦੀ ਕਾਰਗਰਦਗੀ ਠੀਕ ਹੋਵੇ
2: ਹਾਂਜੀ
3: ਮਸਲਾ ਇਹ ਵੇ ਕਿ ਤੁਹਾਨੂੰ ਯੂਰਨ ਵਿੱਚ ਗੈਰ ਤਬੀਅਤ ਕੈਫੀਅਤ ਦਾ ਸਾਹਮਣਾ ਹੈ ਜਿਹਦੀ ਵਜ੍ਹਾ ਨਾਲ ਗਜ਼ਾ ਕੁਵਤ ਬਖਸ਼ ਸਾਬਤ ਨਹੀਂ ਹੋ ਰਹੀ ਬੇਟਾ ਜੀ ਤੁਸੀਂ ਆਪਣੀ ਮੌਜੂਦਾ ਗਜ਼ਾ ਨੂੰ ਫੌਰਨ ਤਰਕ ਕਰੋ ਕਿਉਂਕਿ ਇਹ ਗਜ਼ਾ ਤੁਹਾਡੇ ਲਈ ਮੌਜੂਦ ਨਹੀਂ ਇਹਦੇ ਨਾਲ ਜਿਸਮ ਦੀ ਹਿੱਦਤ ਵੱਧ ਜਾਏਗੀ ਮੈਂ ਤੁਹਾਡੇ ਲਈ ਮੌਜੂਦ ਦਵਾਈ ਪਾਰਸਲ ਕਰਾਈ ਹੈ ਜਿਗਰ ਤੇ ਮੇਦਾ ਦਰੁਸਤ ਹੋ ਜਾਏਗੇ ਤੇ ਜਿਹਦੇ ਬਾਅਦ ਗਜ਼ਾ ਜੁਜ਼ੇ ਬਦਨ ਹੋ ਕੇ ਤੁਹਾਡਾ ਜਿਸਮ ਸਡੋਲ ਤੇ ਭਰ ਜਾਏਗਾ ਲਿਹਾਜ਼ਾ ਇਹਦੇ ਨਾਲ ਹੀ ਹਰ ਕਿਸਮ ਦੀ ਕਮਜ਼ੋਰੀ ਤੇ ਥਕਣ ਵੀ ਦੂਰ ਹੋ ਜਾਏਗੀ ਇਨਸ਼ਾਅੱਲਾ
2: ਇਨਸ਼ਾਅੱਲਾ ਤਾਲਾ ਜੀ ਇਨਸ਼ਾਅੱਲਾ ਤਾਲਾ ਭੈਣੋ ਤੇ ਭਰਾਓ ਤੁਹਾਡੀ ਈਮੇਲ ਤੇ SMS ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਔਰ ਹਰਬਲ ਐਕਸਪਰਟ ਸੁਲੇਮਾਨ ਸਾਹਿਬ ਤੁਹਾਡੇ ਤਿੱਬੀ ਮਸ਼ਵਰੇ ਤੁਹਾਨੂੰ ਦੇ ਰਹੇ ਨੇ ਪਰ ਉਸ ਤੋਂ ਪਹਿਲੇ ਅੱਧੀ ਛੁੱਟੀ ਹੋ ਗਈ ਏ ਇਸ ਲਈ ਹੁਣ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0427727170 ਮੋਬਾਈਲ ਨੰਬਰ ਹੈ 0300414 2608 ਯਾਨੀ 0300414268 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਪੈਣਾ ਤੇ ਭਰਾਓ ਪਤਾ ਤੁਸੀਂ ਨੋਟ ਕਰ ਲਿਆ ਨੰਬਰ ਤੁਸੀਂ ਨੋਟ ਕਰ ਲਿਆ ਹੁਣ ਦੁਬਾਰਾ ਸਿਲਸਿਲਾ ਸ਼ੁਰੂ ਹੁੰਦਾ ਹੈ ਜੀ ਹਰਬਲ ਐਕਸਪਰਟ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰਿਆਂ ਦਾ ਸੁਲੇਮਾਨ ਸਾਹਿਬ
3: ਜੀ
2: ਹਰ ਇਨਸਾਨ ਦੇ ਕੋਲ ਦਿਲ ਔਰ ਦਿਮਾਗ ਹੁੰਦੇ ਨੇ ਬੰਦੇ ਕੋਲ ਦੋ ਚੀਜ਼ਾਂ ਮੌਜੂਦ ਨੇ ਤੇ ਗੱਲ ਕਿਹਦੀ ਮੰਨਣੀ ਚਾਹੀਦੀ ਹੈ
3: ਸਹਿਮਾ ਜੀ ਦਿਲ ਖੁਆਇਸ਼ਾਤ ਦਾ ਮਰਕਜ਼ ਹੈ ਤੇ ਦਿਮਾਗ ਖੁਆਇਸ਼ਾਤ ਨੂੰ ਬੈਲੈਂਸ ਕਰਦਾ ਹੈ ਮਸਲਨ ਦਿਲ ਕਰਦਾ ਹੈ ਕਿ ਬੰਦੇ ਕੋਲ ਬਹੁਤ ਸਾਰੀ ਦੌਲਤ ਹੋਵੇ ਹੁਣ ਦਿਮਾਗ ਦੱਸੇਗਾ ਕਿ ਦੌਲਤ ਕਿਸ ਤਰ੍ਹਾਂ ਹਾਸਲ ਹੋ ਸਕਦੀ ਹੈ ਇਹਦਾ ਸਹੀ ਤਰੀਕਾ ਕੀ ਹੈ ਤੇ ਗਲਤ ਤਰੀਕਾ ਕੀ ਹੈ ਸਹਿਮਾ ਜੀ ਦਿਮਾਗ ਦੇ ਬਗੈਰ ਕੀਤੇ ਗਏ ਫੈਸਲੇ ਅਮੂਮਨ ਗਲਤ ਤੇ ਨੁਕਸਾਨਦੇਹ ਹੁੰਦੇ ਨੇ
2: ਓਹੋ ਮੇਰਾ ਤਾਂ ਜੋ ਦਿਲ ਕਰਦਾ ਮੈਂ ਉਹ ਕਰਨੀ ਆ
3: ਸਹਿਮਾ ਜੀ ਹੁਣ ਥੋੜੀ ਦਿਮਾਗ ਨੂੰ ਵੀ ਸਹਿਮਤ ਦੇ ਲਿਆ ਕਰੋ
2: ਹਾਂਜੀ ਬਿਲਕੁਲ ਬਿਲਕੁਲ ਤੁਸੀਂ ਠੀਕ ਹੈ ਇਹ ਤਾਂ ਬਹੁਤ ਜ਼ਰੂਰੀ ਹੈ ਸੁਲੇਮਾਨ ਸਾਹਿਬ ਅਗਲੀ ਚੀਜ਼ ਜਿਹੜੀ ਈਮੇਲ ਹੈ ਉਹ ਰਿਆਜ਼ ਅਹਿਮਦ ਸਾਹਿਬ ਨੇ ਤਹਿਰੀਰ ਕੀਤੀ ਹੈ ਲਿਖਦੇ ਨੇ ਕਿ ਮੇਰਾ ਛੋਟਾ ਭਾਈ ਜੀ ਦੀ ਸ਼ਾਦੀ ਨੂੰ ਤਕਰੀਬਨ 5 ਸਾਲ ਹੋ ਗਏ ਨੇ ਬੇ ਔਲਾਦੀ ਦੀ ਬਿਮਾਰੀ ਦਾ ਸ਼ਿਕਾਰ ਹੈ ਅਸੀਂ ਉਹਦਾ ਬਹੁਤ ਇਲਾਜ ਕਰਵਾਇਆ ਪਰ ਕੋਈ ਉਮੀਦ ਨਜ਼ਰ ਨਹੀਂ ਆਈ ਹੁਣ ਸਾਰੇ ਇਹੀ ਕਹਿੰਦੇ ਨੇ ਕਿ ਬੱਚਾ ਗੋਦ ਲੈ ਲਓ ਸੁਲੇਮਾਨ ਸਾਹਿਬ ਮੈਂ ਆਪਣੇ ਭਾਈ ਦੀ ਰਿਪੋਰਟ ਵੀ ਕਰੀਏ ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਅਸੀਂ ਇਸ ਮਸਲਾ ਕੋਈ ਹੱਲ ਹੈ ਜਾਂ ਨਹੀਂ ਜੀ ਸੁਲੇਮਾਨ ਸਾਹਿਬ
3: ਰਿਆਜ਼ ਭਾਈ ਮੈਂ ਤੁਹਾਡੇ ਭਾਈ ਦੀ ਰਿਪੋਰਟ ਦੇਖੀਆਂ ਨੇ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਹਾਡੇ ਭਾਈ ਦੀ ਪ੍ਰੋਬਲਮ ਅਜੇ ਤੱਕ ਠੀਕ ਕਿਉਂ ਨਹੀਂ ਹੋਈ ਮੇਰੇ ਮੁਹਤਰਮ ਸਾਡੇ ਹਰਬਲ ਇਲਾਜ ਨਾਲ ਤੇ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਬੇਉਲਾਦੀ ਤੋਂ ਛੁਟਕਾਰਾ ਮਿਲ ਗਿਆ ਹੈ ਬਹਰਹਾਲ ਤੁਸੀਂ ਪਰੇਸ਼ਾਨ ਨਾ ਹੋਵੋ ਤੇ ਆਪਣੇ ਭਾਈ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਉਹਦੀ ਕੈਫੀਅਤ ਤੇ ਤਬੀਅਤ ਦੇ ਮੁਤਾਬਿਕ ਉਹਦੇ ਲਈ ਦਵਾਈ ਤਰਤੀਬ ਦੇ ਸਕਾਂ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਮਸਲਾ ਠੀਕ ਹੋ ਜਾਵੇਗਾ ਤੇ ਇਨਸ਼ਾਅੱਲਾ ਖੁਦਾ ਮੁਰਾਦਾਂ ਨੂੰ ਪੂਰਾ ਕਰੇਗਾ
2: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਜੀ ਕਿਉਂ ਨਹੀਂ ਸੋਹਣਾ ਰੱਬ ਬਹੁਤ ਹੀ ਮਿਹਰਬਾਨ ਹੈ ਉਹੀ ਬੇਮੁਰਾਦਾਂ ਨੂੰ ਬਾਮੁਰਾਦ ਕਰਦਾ ਸੁਲੇਮਾਨ ਸਾਹਿਬ
3: ਜੀ ਜੀ
2: ਕਸੋਟੀ ਦਾ ਇੱਕ ਹੋਰ ਸਵਾਲ ਪੁੱਛਾਂ
3: ਜੀ ਜ਼ਰੂਰ ਪੁੱਛੋ ਨਾਲ ਹੀ ਜੀ ਇਜ਼ਾਫਾ ਹੋ ਜਾਏਗਾ
2: ਸੁਲੇਮਾਨ ਸਾਹਿਬ
3: ਜੀ ਜੀ,
2: ਫਲਾਂ ਵਿੱਚੋਂ ਕਿਹੜਾ ਫਲ ਸਭ ਤੋਂ ਜ਼ਿਆਦਾ ਕੀਮਤੀ ਹੈ ਤੇ ਸਭ ਤੋਂ ਜ਼ਿਆਦਾ ਅਨਮੋਲ?
3: ਸਹਿਮਾ ਜੀ, ਦੁਨੀਆ 'ਚ ਔਲਾਦ ਤੋਂ ਜ਼ਿਆਦਾ ਕੀਮਤੀ ਤੇ ਅਨਮੋਲ ਫਲ ਕੋਈ ਵੀ ਨਹੀਂ।
2: ਵਾਹ, ਬਿਲਕੁਲ ਠੀਕ, 100% ਨੰਬਰ ਤੁਹਾਨੂੰ ਦਿੰਦੀ ਹਾਂ। ਸੁਲੇਮਾਨ ਸਾਹਿਬ, ਔਲਾਦ ਤੋਂ ਜ਼ਿਆਦਾ ਕੋਈ ਸ਼ੈ ਕੀਮਤੀ ਨਹੀਂ ਹੋ ਸਕਦੀ। ਸੁਲੇਮਾਨ ਸਾਹਿਬ, ਅਗਲੀ ਜਿਹੜੀ ਈਮੇਲ ਹੈ ਉਹ ਸਾਨੂੰ ਭੇਜੀਏ ਰਾਗਿਬ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ ਕੁਝ ਦਿਨਾਂ ਤੋਂ ਜਿਸਮਾਨੀ ਕਮਜ਼ੋਰੀ, ਥੱਕਣ ਤੇ ਲੱਤਾਂ 'ਚ ਹਲਕਾ ਹਲਕਾ ਦਰਦ ਮਹਿਸੂਸ ਹੁੰਦਾ ਹੈ
3: ਜੀ ਜੀ,
2: ਤੇ ਭੁੱਖ ਹਾਲਾਂਕਿ ਬਹੁਤ ਲੱਗਦੀ ਹੈ ਤੇ ਮੈਂ ਕੁਝ ਨਾ ਕੁਝ ਖਾਂਦਾ ਹੀ ਰਹਿੰਦਾ ਵਾਂ, ਨੀਂਦ ਵੀ ਪੂਰੀ ਤਰ੍ਹਾਂ ਨਹੀਂ ਆਉਂਦੀ ਤੇ ਮੂੰਹ ਦਾ ਜ਼ਾਇਕਾ ਵੀ ਅਜੀਬ ਜਿਹਾ ਹੋ ਗਿਆ, ਬਰਾਏ ਮਿਹਰਬਾਨੀ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ। ਸਲਮਾਨ ਸਾਹਿਬ,
3: ਭਾਈ ਜੀ, ਭੁੱਖ ਜ਼ਿਆਦਾ ਲੱਗਣ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਸਿਹਤ ਠੀਕ ਹੈ ਤੇ ਤੁਹਾਨੂੰ ਕਮਜ਼ੋਰੀ ਨਹੀਂ ਹੋਣੀ ਚਾਹੀਦੀ। ਮੇਰੇ ਮੁਹਤਰਮ, ਤੁਸੀਂ ਜਿਹੜੀ ਅਲਾਮਤਾਂ ਤਹਿਰੀਰ ਕੀਤੀਆਂ ਨੇ ਉਹਦੇ ਮੁਤਾਬਿਕ ਮੇਰੀ ਇਬਤਦਾਈ ਤਸ਼ਖੀਸ ਇਹ ਵੇ ਕਿ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ, ਲਿਹਾਜ਼ਾ ਤੁਸੀਂ ਫੌਰੀ ਤੌਰ 'ਤੇ ਆਪਣਾ ਸ਼ੂਗਰ ਟੈਸਟ ਕਰਾਓ ਤਾਂ ਕਿ ਇਹ ਸਹੀ ਸੂਰਤ ਹਾਲ ਦਾ ਇਲਮ ਹੋ ਸਕੇ। ਮੇਰੇ ਭਾਈ, ਜਿਸਮਾਨੀ ਕਮਜ਼ੋਰੀ ਅਤੇ ਭੁੱਖ ਦੀ ਜ਼ਿਆਦਤੀ ਇਹ ਦੋਨੋਂ ਹੀ ਸ਼ੂਗਰ ਦੀ ਵਾਜ਼ਿਆ ਅਲਾਮਤ ਨੇ, ਬਹਰਹਾਲ ਟੈਸਟ ਬਹੁਤ ਜ਼ਰੂਰੀ ਹੈ। ਮੁਹਤਰਮ, ਮੈਂ ਤੁਹਾਨੂੰ ਹਦਾਇਤ ਕਰਾਂਗਾ ਕਿ ਤੁਸੀਂ ਸ਼ੂਗਰ ਦੀ ਹਾਲਤ 'ਚ ਬਿਲਕੁਲ ਪਰੇਸ਼ਾਨ ਨਹੀਂ ਹੋਣਾ, ਕਿਉਂਕਿ ਇਬਤਦਾਈ ਮਰਹਲੇ 'ਤੇ ਹੀ ਇਲਾਜ ਸ਼ੁਰੂ ਹੋ ਜਾਏ ਤੇ ਬਿਮਾਰੀ ਦੀ ਰੋਕਥਾਮ ਵਿੱਚ ਬਹੁਤ ਕਾਮਯਾਬੀ ਮਿਲਦੀ ਹੈ। ਦੂਜੀ ਗੱਲ ਇਹ ਵੇ ਕਿ ਜੜੀ ਬੂਟੀਆਂ ਨਾਲ ਨਾ ਸਿਰਫ ਸ਼ੂਗਰ ਬਿਲਕੁਲ ਕੰਟਰੋਲ ਹੋ ਜਾਂਦੀ ਹੈ ਬਲਕਿ ਜਿਸਮਾਨੀ ਕਮਜ਼ੋਰੀ, ਥੱਕਣ, ਸੁਸਤੀ ਅਤੇ ਜਿਸਮਾਨੀ ਦਰਦ ਵੀ ਠੀਕ ਹੋ ਜਾਂਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਟੈਸਟ ਕਰਾਉਣ ਤੋਂ ਬਾਅਦ ਮੇਰੇ ਨਾਲ ਜ਼ਰੂਰ ਰਾਬਤਾ ਕਰਨਾ, ਮੈਂ ਤੁਹਾਡੇ ਲਈ ਮੌਜੂਦ ਦਵਾਈ ਪਾਰਸਲ ਕਰਵਾ ਦਿਆਂਗਾ।
2: ਜੀ ਜੀ, ਬਿਲਕੁਲ ਇਹੀ ਗੱਲ ਹੈ ਸੁਲੇਮਾਨ ਸਾਹਿਬ। ਇਹ ਸ਼ੂਗਰ ਜਿਹੜੀ ਬੋਲਣ ਵਿੱਚ ਮਿੱਠੀ
3: ਜੀ
2: ਤੇ ਲੱਗਣ 'ਚ ਬਹੁਤ ਹੀ ਕੌੜੀ ਤੇ ਬੁਰੀ ਬਿਮਾਰੀ ਹੈ। ਸੁਲੇਮਾਨ ਸਾਹਿਬ, ਇਹਦੇ ਲਈ ਜਿਹੜੇ ਕੋਈ ਖਾਸ ਤੁਸੀਂ ਦਵਾਈਆਂ ਬਣਾਈਆਂ ਨੇ, ਇਹਦੀ ਰੋਕਥਾਮ ਕਿੰਝ ਹੋ ਸਕਦੀ ਹੈ?
3: ਸਹਿਮਾ ਜੀ, ਸ਼ੂਗਰ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਬਰ ਵਕਤ ਇਲਾਜ ਕਰਾਇਆ ਜਾਏ।
2: ਅੱਛਾ,
3: ਦਵਾ ਦੀ ਪਾਬੰਦੀ ਕੀਤੀ ਜਾਏ ਤੇ ਹਰ ਪਰਹੇਜ਼ ਦੇ ਨਾਲ ਨਾਲ ਇਹਤਿਆਤੀ ਤਦਾਬੀਰ ਤੇ ਸਖਤੀ ਨਾਲ ਅਮਲ ਕੀਤਾ ਜਾਵੇ, ਫਿਰ ਬੰਦਾ ਇੱਕ ਨਾਰਮਲ ਲਾਈਫ ਗੁਜ਼ਾਰਨ ਦੇ ਕਾਬਿਲ ਹੋ ਜਾਂਦਾ ਹੈ।
2: ਜੀ ਬਿਲਕੁਲ, ਇਹ ਤੇ ਜ਼ਰੂਰੀ ਹੈ। ਸੁਲੇਮਾਨ ਸਾਹਿਬ, ਅਗਲੀ ਚਿੱਠੀ ਜਿਹੜੀ, ਅਗਲੀ ਜਿਹੜੀ ਸਾਡੀ ਈਮੇਲ ਹੈ
3: ਜੀ ਜੀ,
2: ਉਹ ਸ਼ੂਗਰ ਦੇ ਮਨਫੀ ਅਸਰਾਂ ਦੇ ਹਵਾਲੇ ਨਾਲ ਹੈ।
3: ਅੱਛਾ,
2: ਜਿਹੜੀ ਆਸਿਫ ਰਮਜ਼ਾਨ ਸਾਹਿਬ ਨੇ ਤਹਿਰੀਰ ਕੀਤੀ ਹੈ
3: ਜੀ ਜੀ,
2: ਲਿਖਦੇ ਨੇ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 40 ਸਾਲ ਹੈ, ਮੈਨੂੰ 3 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ, ਦਵਾਈ ਤੇ ਬਾਕਾਇਦਗੀ ਨਾਲ ਲੈਣਾ ਵਾਂ, ਲੇਕਿਨ ਹੁਣ ਮਸਲਾ ਇਹ ਵੇ ਕਿ ਤਵਾਨਾਈ, ਐਨਰਜੀ ਤੇ ਜਿਸਮਾਨੀ ਕੁਵਤ ਬਿਲਕੁਲ ਘਟ ਗਈ ਹੈ। ਮੈਂ ਤਾਕਤ ਦੀ ਗੋਲੀਆਂ ਤੇ ਟੀਕੇ ਦਾ ਕੋਰਸ ਵੀ ਕਰਵਾਇਆ
3: ਜੀ,
2: ਪਰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਜ਼ਿਹਨੀ ਤੌਰ ਤੇ ਬਹੁਤ ਫਿਕਰਮੰਦ ਤੇ ਪਰੇਸ਼ਾਨ ਹਾਂ, ਪਰ ਮੈਨੂੰ ਉਮੀਦ ਹੈ ਕਿ ਤੁਹਾਡੇ ਕੋਲ ਇਸ ਕਮਜ਼ੋਰੀ ਦਾ ਜ਼ਰੂਰ ਕੋਈ ਨਾ ਕੋਈ ਇਲਾਜ ਹੋਵੇਗਾ। ਬਰਾਏ ਮਿਹਰਬਾਨੀ ਕੋਈ ਇਹੋ ਜਿਹੀ ਅਜ਼ਮੂਦਾ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਕੁਵਤ ਬੜ ਜਾਵੇ ਤੇ ਸ਼ੂਗਰ ਮੁੱਕ ਜਾਵੇ। ਜੀ ਸਲਮਾਨ,
3: ਆਸਫ ਭਾਈ, ਅਕਸਰ ਲੋਕਾਂ ਦਾ ਇਹ ਖਿਆਲ ਹੁੰਦਾ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਤੇ ਉਜ਼ਲਾਤੀ ਕਮਜ਼ੋਰੀ ਨਾਕਾਬਲੇ ਇਲਾਜ ਹੈ, ਐਸੇ ਲਈ ਉਹ ਇਲਾਜ ਵੱਲ ਤਵੱਜੋ ਨਹੀਂ ਕਰਦੇ ਤੇ ਉਹਨਾਂ ਦੀ ਬਿਮਾਰੀ ਹੌਲੀ ਹੌਲੀ ਵੱਧਦੀ ਜਾਂਦੀ ਹੈ। ਲੇਕਿਨ ਜਿਹੜੇ ਮਰਦ ਆਪਣੀ ਅਸਾਬੀ ਕਮਜ਼ੋਰੀ ਤੇ ਬਰ ਵਕਤ ਤਵੱਜੋ ਦਿੰਦੇ ਨੇ, ਉਹਨਾਂ ਦੀ ਲਾਈਫ ਬਿਲਕੁਲ ਡਿਸਟਰਬ ਨਹੀਂ ਹੁੰਦੀ ਤੇ ਉਹ ਨਾਰਮਲ ਲੋਕਾਂ ਦੀ ਤਰ੍ਹਾਂ ਆਪਣੇ ਫਰਜ਼ ਪੂਰੇ ਕਰਦੇ ਨੇ। ਮੇਰੇ ਮੁਹਤਰਮ ਭਾਈ, ਯਾਦ ਰੱਖੋ ਕਿ ਮੁਦਰੇ ਸਿਹਤ ਗੋਲੀਆਂ ਜਾਂ ਦੂਸਰੀਆਂ ਚੀਜ਼ਾਂ ਵਕਤੀ ਆਰਾਮ ਤੇ ਦਿੰਦੀਆਂ ਨੇ, ਲੇਕਿਨ ਇਹਨਾਂ ਚੀਜ਼ਾਂ ਦੇ ਇਸਤੇਮਾਲ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਹਾਰਟ ਅਟੈਕ ਦਾ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਲਿਹਾਜ਼ਾ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਹੀ ਬਿਹਤਰ ਹੈ। ਮੇਰੇ ਪਿਆਰੇ ਭਾਈ, ਮੈਂ ਤੁਹਾਡੇ ਲਈ ਇੱਕ ਖਾਸ ਦਵਾਈ ਬਣਾਈ ਹੈ ਜਿਹੜੀ ਬੇਜ਼ਰਰ ਮੁਸਰ ਜਿਹੜੀ ਬੂਟੀਆਂ ਦਾ ਮਜਮੂਆ ਹੈ। ਤੁਸੀਂ ਇਸ ਦਵਾਈ ਨੂੰ ਹਸਬੇ ਹਦਾਇਤ ਇਸਤੇਮਾਲ ਕਰਨਾ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਜਿਸਮ ਵਿੱਚ ਕੁਵਤ ਤੇ ਤਾਕਤ ਭਰ ਜਾਏਗੀ ਇਨਸ਼ਾਅੱਲਾ।
2: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ
3: ਜੀ ਜੀ,
2: SMS ਤੇ ਈਮੇਲ ਜਿਹੜੀਆਂ ਨੇ ਉਹ ਪੜ੍ਹਨ ਤੇ ਬੜਾ ਦਿਲ ਕਰਦਾ, ਪਰ ਮੈਂ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ। ਮੈਂ ਤੁਹਾਡੀ ਮਸ਼ਕੂਰ ਹਾਂ ਕਿ ਤੁਸੀਂ ਤਸ਼ਰੀਫ ਲਿਆਏ ਤੇ ਆਪਣੀ ਕੀਮਤੀ ਰਾਏ ਤੋਂ ਆਗਾਹ ਫਰਮਾਇਆ। ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ।
3: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
2: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਸਾਡੇ ਨਾਲ ਰਾਬਤਾ ਕਰੋ। ਸਾਡਾ ਪਤਾ ਹੈ ਵੇ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleman.dawakhana@gmail.com। ਇਸਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਦਵੋ ਇਜਾਜ਼ਤ, ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਏਗੀ। ਆਪਣਾ ਬਹੁਤ ਧਿਆਨ ਰੱਖਣਾ, ਤੁਹਾਨੂੰ ਆਪਣੀ ਦੁਆਵਾਂ 'ਚ ਯਾਦ ਰੱਖਣੇ ਆ। ਰੱਬ ਰਾਖਾ।
0: there's music and then there's magic. One above FM 101.

0: there's music, and then there's magic. One Above, FM 101. There's music, and then there's magic. One Above, FM 101.
1: और अब वक्त है कमर्शियल ब्रेक का।
2: पाकिस्तान दे मशहूर और मारूफ ते कदीम तिब्बी इदारे दवाखाना प्रोफेसर सुलेमान वालों प्रोग्राम दी मेजबान साइमा अपने भैन भरावां ते मोहतरम बुजुर्गां दी खिदमत विच बहुत सारे सलाम ते बहुत सारियां दुआवां दा गुलदस्ता पेश करदी है ते उम्मीद करदी है कि तुसी इस प्रोग्राम तो हासिल होण वाली तिब्बी रहनुमाई दे जरिए अलहम्दुलिल्लाह सेहतमंद ते पुरसकून ते खुशियां भरी जिंदगी गुजार रहे होवोगे ते मजीद तिब्बी रहनुमाई वास्ते अपनी पसंदीदा मेजबान साइमा नूं उड़ीक रहे होवोगे। सोने भैन भरा, मैं जाननी हाँ कि तुहानू असल उड़ीकते प्रोफेसर सुलेमान साहब दी हुंदी है क्योंकि उही तुहानू सेहतमंद जिंदगी गुजारन दे मशवरे दिंदे ने। जनाब फिक्रमंद नहीं होना क्योंकि पाकिस्तान दे मन्ने तने अजीम तिब्बी स्कॉलर माहिर निबातात पाकिस्तान तिब्बी फाउंडेशन दे चेयरमैन ते यूनानी मेडिकल कॉलेज दे साबिक वाइस प्रिंसिपल जनाब प्रोफेसर सुलेमान साहब साडे प्रोग्राम विच तशरीफ लिया चुके ने। लेकिन जनाब पहला तुसी नोट फरमाओ साडा पता ते फोन नंबर ताकि तुसी अपनी बीमारियां दी मुकम्मल तशखीस वास्ते प्रोफेसर सुलेमान साहब नूं बजाते खुद मिल सको। ते जनाब कागज पेंसिल संभालो ते एहतियात नाल नोट करो साडा पता ते फोन नंबर। सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27160 यानी 042-377-27160। मोबाइल नंबर है 03-400-414-2608 यानी 03-400-414-2608। ते साडा ईमेल एड्रेस है suleiman.dawakhana@gmail.com। सुलेमान साहब आया नू बल्कि जी भर के आया नू ते नाल ही बहुत बहुत शुक्रिया कि तुसी प्रोग्राम विच तशरीफ लियाए ते प्रोग्राम दी शान वधाई।
3: रमा जी इन्ने प्यारे ते पुरखलूस इस्तकबालिया गलबात दा बहुत बहुत शुक्रिया। सोना रब तुहानू ते प्रोग्राम सुनने वाले सारे भैन भरावां नू हमेशा खुशोखुरम रखे।
2: आमीन ते रब तुहाडी हयाती करे ते असीं तुहाडे कोलों इंज ही तिब्बी रहनुमाई हासिल करदे रहिए। सुलेमान साहब
3: जी जी,
2: मोबाइल फोन ने ते साडे मुल्क विच इक वबा दी सूरत इख्तियार कर ली
3: जी।
2: जिन्हों वेखो ओह मोबाइल ते ही मसरूफ है बल्कि हुण ते कन्न वी हर वेले मसरूफ हुंदे ने।
3: बिलकुल
2: सुलेमान साहब, सेहत दे हवाले नाल इस बारे कोई गाइड करो सानू।
3: सहमा जी, मोबाइल फोन बेशक इक अहम याद है ते इहदी वजह नाल बंदे नूं बहुत सहूलत हो गई है।
2: बिलकुल,
3: जो चाहे दूजे नाल राबता करें।
2: हाँ जी,
3: लेकिन साडे मुल्क विच बिलखसूस नौजवान इहनूं बहुत ज्यादा मिस यूज कर रहे हैं।
2: बिल्कुल बिलकुल
3: सहमा जी, वर्ल्ड हैल्थ ऑर्गेनाइजेशन ने वार्निंग दिती है कि मोबाइल फोन के ज्यादा इस्तेमाल नाल दिमागी ट्यूमर कैंसर ते हाई ब्लड प्रेशर के चांसिस ज्यादा हो जाते हैं। सहमा जी, इन अलावा मोबाइल के गलत इस्तेमाल के सबब अखलाकी बेरारवी भी बढ़ रही है ते साडे नौजवान बहुत सारी खतरनाक ते पेचीदा बीमारियों का भी शिकार हो रहे हैं। लिहाजा मैं बिलखसूस वालदे नाल गुजारिश करांगा कि वह अपने बच्चियां ते नज़र रखन ते उन्हां नूं इहदे बकसरत इस्तेमाल तो बचाने की हर मुमकिन कोशिश करन।
2: बिल्कुल ठीक है सुलेमान साहब, यह तो वाकई लम्हा फिक्री है जिदे वल खसूसी तवज्जो की जरूरत है
3: जी।
2: मेरे सोहने भैन भरा, अपने आप नूं मोबाइल तो बचाओ ते बीमारियां मुकाओ ते पुरसकून हो जाओ। उम्मीद है कि तुसी साइमा दे इस कीमती नुस्खे ते जरूर अमल करोगे। सुलेमान साहब
3: जी जी,
2: मौजूदा दौर साइंस ते टेक्नोलॉजी दा दौर है।
3: हाँ जी बिल्कुल,
2: हर नौजवान कोल जड़ा ना कंप्यूटर लैपटॉप इंटरनेट ते मोबाइल फोन मौजूद ने।
3: जी जी बिल्कुल।
2: सुलेमान साहब, सेहत दे हवाले नाल इस टेक्नोलॉजी दे असरात बारे तुहाडा की ख्याल, तुहाडी की राय है दे बारे?
3: सहमा जी, बिलाशुबा ए टेक्नोलॉजी बेमिसाल ते नहायत मुफीद है।
2: बिल्कुल,
3: बशर्त के ए टेक्नोलॉजी इलम दे हसूल दे मुताबिक होवे। लेकिन अफसोस दी गल है वे कि साढ़े अक्सर नौजवान इस टेक्नोलॉजी का गलत इस्तेमाल करते हैं।
2: बिल्कुल बिल्कुल,
3: ते रिसर्च या हसूले इलम की बजाय ਇਹਨੂੰ ਯਾਰੀ ਦੋਸਤੀ, ਸ਼ੁਗਲ ਮੁਗਲ ਜਾਂ ਅਖਲਾਕ ਸੋਜ਼ ਮਵਾਦ ਵੇਖਣ ਵਾਸਤੇ ਇਸਤੇਮਾਲ ਕਰਦੇ ਨੇ ਅਤੇ ਉਹ ਇਸ ਗੱਲ ਤੋਂ ਬੇਖਬਰ ਨੇ ਕਿ ਉਹਨਾਂ ਦੀ ਇਹੋ ਜਿਹੀ ਸਰਗਰਮੀਆਂ ਉਹਨਾਂ ਦੀ ਸਿਹਤ ਵਾਸਤੇ ਕਿੰਨੀ ਖਤਰਨਾਕ ਨੇ।
4: ਬਿਲਕੁਲ ਬਿਲਕੁਲ ਬਿਲਕੁਲ।
3: ਸਹਿਮਾ ਜੀ, ਮੈਨੂੰ ਤਿਬ ਦੇ ਸ਼ੋਬੇ 'ਚ ਤਕਰੀਬਨ 30-32 ਸਾਲ ਹੋ ਗਏ ਨੇ। ਅੱਜ ਤੋਂ ਤਕਰੀਬਨ 10-15 ਸਾਲ ਪਹਿਲਾਂ ਜਦੋਂ ਇੰਟਰਨੈਟ ਜਾਂ ਮੋਬਾਈਲ ਫੋਨ ਨਹੀਂ ਸੀ ਆਇਆ, ਉਦੋਂ ਨੌਜਵਾਨਾਂ ਦੀ ਬਹੁਤ ਘੱਟ ਤਾਦਾਦ ਪੇਚੀਦਾ ਬਿਮਾਰੀਆਂ ਦਾ ਸ਼ਿਕਾਰ ਸੀ।
4: ਬਿਲਕੁਲ।
3: ਲੇਕਿਨ ਇਸ ਟੈਕਨੋਲੋਜੀ ਦੇ ਬਾਅਦ ਨੌਜਵਾਨ ਮਰੀਜ਼ਾਂ ਦੀ ਤਾਦਾਦ ਵਿੱਚ ਤਕਰੀਬਨ 35% ਦਾ ਇਜ਼ਾਫਾ ਹੋਇਆ ਹੈ ਅਤੇ ਹੈਰਾਨੀ ਦੀ ਗੱਲ ਇਹ ਵੇ ਕਿ ਸਾਡੇ ਨੌਜਵਾਨ ਬਯਕ ਵਕਤ ਸ਼ਦੀਦ ਜਿਸਮਾਨੀ ਅਤੇ ਅਸਾਬੀ ਕਮਜ਼ੋਰੀ ਦੀ ਬਿਮਾਰੀ 'ਚ ਮੁਬਤਲਾ ਹੋ ਰਹੇ ਨੇ। ਲਿਹਾਜ਼ਾ ਮੈਂ ਇਸ ਪ੍ਰੋਗਰਾਮ ਦੀ ਵਸਾਤਤ ਨਾਲ ਵਾਲਦੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਸ਼ਦੀਦ ਜ਼ਰੂਰਤ ਬਗੈਰ ਇਹਨਾਂ ਬੱਚਿਆਂ ਨੂੰ ਇੰਟਰਨੈਟ ਜਾਂ ਮੋਬਾਈਲ ਫੋਨ ਹਰ ਗਿਜ਼ ਮੁਹੱਈਆ ਨਾ ਕਰਨ।
4: ਬਿਲਕੁਲ ਸਹੀ।
3: ਅਤੇ ਅਗਰ ਬੱਚਿਆਂ ਕੋਲ ਇਹ ਚੀਜ਼ਾਂ ਮੌਜੂਦ ਨੇ ਅਤੇ ਉਹਨਾਂ ਨੂੰ ਸ਼ਦੀਦ ਜ਼ਰੂਰਤ ਬਗੈਰ ਇਸਤੇਮਾਲ ਨਾ ਕਰਨ ਦੇਣ।
4: ਬਿਲਕੁਲ।
3: ਅਤੇ ਉਹਨਾਂ 'ਤੇ ਚੈੱਕ ਰੱਖਣ ਕਿ ਉਹ ਇਸ ਟੈਕਨੋਲੋਜੀ ਦਾ ਗਲਤ ਇਸਤੇਮਾਲ ਨਾ ਕਰਨ।
4: ਬਿਲਕੁਲ ਬਿਲਕੁਲ।
3: ਮੈਂ ਉਮੀਦ ਕਰਨਾ ਕਿ ਵਾਲਦੈਨ ਮੇਰੀ ਇਸ ਗੁਜ਼ਾਰਿਸ਼ ਅਤੇ ਹਦਾਇਤ 'ਤੇ ਜ਼ਰੂਰ ਅਮਲ ਕਰਨਗੇ। ਇਹਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਭਲਾਈ ਹੈ ਅਤੇ ਇਹਦੇ ਵਿੱਚ ਹੀ ਉਹਨਾਂ ਦੀ ਸਿਹਤਮੰਦੀ ਦਾ ਰਾਜ਼ ਵੀ ਪੁੱਛੀਦਾ ਹੈ।
4: ਬਿਲਕੁਲ ਸਹੀ ਜੀ, ਬਹੁਤ ਸ਼ੁਕਰੀਆ ਸੁਲੇਮਾਨ ਸਾਹਿਬ। ਤੁਸੀਂ ਮੁਖਤਸਰ ਅਲਫਾਜ਼ ਵਿੱਚ ਨਿਹਾਇਤ ਮੁਫੀਦ ਗੱਲਾਂ ਦੱਸੀਆਂ ਨੇ ਜਿਹੜੀਆਂ ਹਕੀਕਤ 'ਤੇ ਮਬਨੀ ਨੇ, ਅਤੇ ਸਾਨੂੰ ਉਮੀਦ ਹੈ ਕਿ ਸਾਡੇ ਨੌਜਵਾਨ ਤੁਹਾਡੀ ਇਸ ਮੁਖਤਸਰ ਗੁਫ਼ਤਗੂ ਤੋਂ ਜ਼ਰੂਰ ਇਸਤਫਾਦਾ ਕਰਨਗੇ।
3: ਇਨਸ਼ਾਅੱਲਾ ਜੀ।
4: ਸਾਡੇ ਪ੍ਰੋਗਰਾਮ ਦਾ ਅਹਿਮ ਤਰੀਨ ਮਰਹਲਾ ਯਾਨੀ ਮਰੀਜ਼ਾਂ ਦੀ ਈਮੇਲ ਅਤੇ SMS ਸ਼ੁਰੂ ਹੋਣ ਦਾ, ਅਤੇ ਮੈਂ ਪ੍ਰੋਗਰਾਮ ਦੀ ਪਹਿਲੀ ਈਮੇਲ ਪੇਸ਼ ਕਰਨੀ ਆ। ਇਹ ਈਮੇਲ ਸਫਦਰ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ 2 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਅਤੇ ਸਿਰ ਦਰਦ ਦੀ ਤਕਲੀਫ਼ ਹੈ। ਤਕਰੀਬਨ ਰੋਜ਼ ਹੀ ਸਿਰ ਦਰਦ ਹੋ ਜਾਂਦਾ ਅਤੇ ਬਿਲਾ ਨਾਗਾ ਦਰਦ ਦੀ ਗੋਲੀਆਂ ਖਾਂਦਾ ਵਾਂ। ਮੈਂ ਬਲੱਡ ਪ੍ਰੈਸ਼ਰ ਦੀ ਦਵਾਈ ਵੀ ਲੈਂਦਾ ਵਾਂ ਪਰ ਬਲੱਡ ਪ੍ਰੈਸ਼ਰ ਫਿਰ ਵੀ ਕੰਟਰੋਲ ਨਹੀਂ ਹੁੰਦਾ। ਮੈਨੂੰ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਇਹ ਮੇਰੀ ਜਿਹੜੀ ਸਿਹਤ ਖਰਾਬ ਹੋ ਰਹੀ ਹੈ ਇਨਸ਼ਾਅੱਲਾ ਠੀਕ ਹੋ ਜਾਵੇਗੀ। ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
3: ਸਫਦਰ ਭਾਈ, ਅਸਲ ਮਸਲਾ ਇਹ ਵੇ ਕਿ ਤੁਹਾਡੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਕਾਫੀ ਮੁਸਤਹਿਕਮ ਹੋ ਗਈ ਤੇ ਤੁਹਾਡਾ ਸਿਰ ਦਰਦ ਵੀ ਹਾਈ ਬਲੱਡ ਪ੍ਰੈਸ਼ਰ ਦਾ ਹੀ ਨਤੀਜਾ ਹੈ। ਦੂਜੀ ਅਹਿਮ ਗੱਲ ਯਾਦ ਰੱਖੋ ਕਿ ਦਰਦ ਕੁਛ ਦਵਾਈਆਂ ਦਾ ਰੋਜ਼ਾਨਾ ਇਸਤੇਮਾਲ ਮੇਦੇ ਨੂੰ ਡਿਸਟਰਬ ਕਰਦਾ ਹੈ ਤੇ ਅਲਸਰ ਵਰਗੀ ਖਤਰਨਾਕ ਬਿਮਾਰੀ ਵੀ ਹੋ ਸਕਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਚਿਕਨਾਈ ਵਾਲੀ ਗਜ਼ਾ, ਮੱਖਣ, ਨਮਕ, ਵੱਡਾ ਗੋਸ਼ਤ ਤੇ ਬੈਕਰੀ ਦੀ ਮਸਨੂਆਤ ਤੋਂ ਮੁਕੰਮਲ ਪਰਹੇਜ਼ ਕਰੋ ਤੇ ਵਾਕ ਦੀ ਆਦਤ ਅਪਣਾਓ। ਮੈਂ ਤੁਹਾਡੇ ਲਈ ਆਪਣੀ ਇੱਕ ਬਹੁਤ ਹੀ ਮੁਅੱਸਰ ਦਵਾਈ ਪਾਰਸਲ ਕਰਾਈ ਹੈ ਜਿਹੜੀ ਕੋਲੈਸਟ੍ਰੋਲ ਦੀ ਮਿਕਦਾਰ ਨੂੰ ਵਧਣ ਨਹੀਂ ਦਿੰਦੀ। ਇਹਦੇ ਇਸਤੇਮਾਲ ਤੋਂ ਬਾਅਦ ਤੁਹਾਡਾ ਬਲੱਡ ਪ੍ਰੈਸ਼ਰ ਇਨਸ਼ਾਅੱਲਾ ਨਾਰਮਲ ਰਹੇਗਾ ਤੇ ਸਿਰ ਦਰਦ ਤੋਂ ਵੀ ਨਿਜਾਤ ਮਿਲ ਜਾਏਗੀ
4: ਇਨਸ਼ਾਅੱਲਾ ਤਾਲਾ ਜੀ। ਜੀ ਮਹਤਰਮ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਤੁਸੀਂ ਸੁਣੀ, ਹੁਣ ਟੈਨਸ਼ਨ ਨਹੀਂ ਲੈਣੀ ਕਿਉਂਕਿ ਟੈਨਸ਼ਨ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ। ਸੁਲੇਮਾਨ ਸਾਹਿਬ
3: ਜੀ, ਜੀ
4: ਸਫਦਰ ਸਾਹਿਬ ਲਈ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਸਿਰ ਦਰਦ ਬਣ ਗਈ ਹੈ ਤੇ ਜੇ ਇਹਨਾਂ ਨੂੰ ਸਿਰ ਦਰਦੀ ਹੁੰਦੀ ਤਾਂ ਫਿਰ ਕੀ ਹੁੰਦਾ?
3: ਸਹਿਮਾ ਜੀ, ਫਿਰ ਸਿਰ ਦਰਦ ਹੁੰਦਾ, ਹੋਰ ਕੀ ਹੋਣਾ ਸੀ, ਤੁਹਾਨੂੰ ਇੰਨਾ ਨਹੀਂ ਪਤਾ।
4: ਸੁਲੇਮਾਨ ਸਾਹਿਬ ਤੁਸੀਂ ਤੇ ਲਾਜਵਾਬ ਹੀ ਕਰ ਦਿੱਤਾ, ਉਹ ਵੀ ਫੌਰਨ। ਸੁਲੇਮਾਨ ਸਾਹਿਬ
3: ਜੀ, ਜੀ
4: ਇੰਟਰਵਲ ਦੀ ਘੰਟੀ ਵੱਜ ਗਈ ਹੈ ਪਰ ਮੈਂ ਆਪਣੀ ਡਿਊਟੀ ਨਿਭਾ ਰਹੀ ਹਾਂ ਤੇ ਲਿਹਾਜ਼ਾ ਲਿਖਵਾਨੀ ਆ ਆਪਣੇ ਭੈਣ ਭਰਾਵਾਂ ਨੂੰ ਪਤਾ ਤੇ ਫੋਨ ਨੰਬਰ। ਸੋਨੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਕਿਉਂਕਿ ਤੁਹਾਡੀ ਹਰ ਬਿਮਾਰੀ ਤੇ ਹਰ ਤਿੱਬੀ ਮਸਲੇ ਦਾ ਹੱਲ ਮੌਜੂਦ ਹੈ। ਬਸ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਤੇ ਆਪਣੀ ਬਿਮਾਰੀ ਨੂੰ ਪੇਚੀਦਾ ਹੋਣ ਤੋਂ ਪਹਿਲਾਂ ਪਹਿਲਾਂ ਫੌਰਨ ਹੀ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਜ਼ਾਤੀ ਤੌਰ ਤੇ ਮਿਲੋ ਤੇ ਸਿਹਤਯਾਬ ਹੋ ਜਾਓ। ਸਾਡਾ ਪਤਾ ਹੈ ਸੁਲੇਮਾਨ ਦਵਾਖਾਨਾ, ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710 ਯਾਨੀ 042-377-2710। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਜੇ ਤੁਸੀਂ ਪਤਾ ਚੰਗੀ ਤਰ੍ਹਾਂ ਨੋਟ ਕਰ ਲਿਆ ਹੈ ਤੇ ਫਿਰ ਸਮਝੋ ਕਿ ਤੁਸੀਂ ਆਪਣੀ ਬਿਮਾਰੀ ਦਾ ਸ਼ਾਫੀ ਕਾਮਯਾਬ ਤੇ ਮੁਸਤਕਿਲ ਇਲਾਜ ਲੱਭ ਲਿਆ। ਹੁਣ ਪੇਸ਼ ਨੇ ਤੁਹਾਡੇ ਬਾਕੀ ਈਮੇਲ ਤੇ SMS। ਸੁਲੇਮਾਨ ਸਾਹਿਬ
3: ਜੀ, ਜੀ
4: ਉਮੀਦ ਹੈ ਕਿ ਤੁਸੀਂ ਫਰੈਸ਼ ਹੋ ਗਏ ਹੋਗੇ।
3: ਸਹਿਮਾ ਜੀ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੈਂ ਤੇ ਹਮੇਸ਼ਾ ਹੀ ਫਰੈਸ਼ ਰਹਿੰਦਾ ਹਾਂ।
4: ਮਾਸ਼ਾਅੱਲਾ ਜੀ, ਜ਼ਾਹਿਰ ਹੈ ਕਿ ਤੁਹਾਡੇ ਵਰਗਾ ਤਜਰਬਾਕਾਰ ਤੇ ਮਾਸ਼ਾਅੱਲਾ ਕਾਬਿਲ ਤਰੀਨ ਹਰਬਲ ਐਕਸਪਰਟ ਫਰੈਸ਼ ਨਹੀਂ ਹੋਵੇਗਾ ਤੇ ਹੋਰ ਕੌਣ ਹੋਵੇਗਾ।
3: ਸਹਿਮਾ ਜੀ, ਹਰ ਕੋਈ ਫਰੈਸ਼ ਹੋ ਸਕਦਾ ਹੈ, ਬਸ ਜ਼ਰਾ ਆਪਣੀ ਆਦਤ ਨੂੰ ਤਬਦੀਲ ਕਰਨ ਦੀ ਜ਼ਰੂਰਤ ਹੈ। ਯਾਨੀ ਇਸ ਮਿਸਾਲ ਤੇ ਅਮਲ ਕਰਨਾ ਜ਼ਰੂਰੀ ਹੈ ਕਿ ਅਰਲੀ ਟੂ ਬੈਡ ਅਰਲੀ ਟੂ ਰਾਈਜ਼, ਹੈਲਥੀ ਵੈਲਥੀ ਐਂਡ ਵਾਈਜ਼।
4: ਵਾਹ ਜੀ ਵਾਹ, ਵਾਹ ਜੀ ਵਾਹ, ਬੇਸ਼ੱਕ ਬਿਲਕੁਲ ਠੀਕ ਫਰਮਾਇਆ। ਲੇਕਿਨ ਅੱਜ ਕੱਲ ਦੇ ਬੰਦੇ ਇਸ ਮਾਕੂਲੇ ਦੇ ਬਰਕਸ ਜਿਹੜੇ ਨਾ ਕੰਮ ਕਰਦੇ ਨੇ, ਇਸ ਲਈ ਫਰੈਸ਼ ਹੋਣ ਦੀ ਬਜਾਏ ਹਰ ਵੇਲੇ ਸੁੱਤੇ ਸੁੱਤੇ ਰਹਿੰਦੇ ਨੇ। ਸੁਲੇਮਾਨ ਸਾਹਿਬ
3: ਜੀ ਜੀ,
4: ਅਗਲੀ ਈਮੇਲ ਤੇ ਹਾਜ਼ਰ ਹੈ, ਜਿਹੜੀ ਈਮੇਲ ਘੱਟ ਤੇ ਕਿਸੇ ਹੋਟਲ ਦਾ ਮੈਨਿਊ ਜ਼ਿਆਦਾ ਲੱਗਦਾ। ਸੱਚੀ ਇਸ ਈਮੇਲ ਨੂੰ ਪੜ੍ਹ ਕੇ ਮੇਰੇ ਮੂੰਹ 'ਚ ਪਾਣੀ ਆ ਗਿਆ।
3: ਕਿਉਂ ਸਹਿਮਾ ਜੀ, ਕਿਧਰ ਸੱਚੀ ਮੁੱਚੀ ਦਾ ਮੈਨਿਊ ਤੇ ਨਹੀਂ ਆ ਗਿਆ?
4: ਨਹੀਂ, ਇਹ ਅਸਲੀ ਈਮੇਲ ਤੇ ਲਿਖਣ ਵਾਲੇ ਨੇ ਅਕਬਰ ਸਈ ਸਾਹਿਬ। ਇਹ ਫਰਮਾਉਂਦੇ ਨੇ ਕਿ ਮੈਂ ਇੱਕ ਹੋਟਲ 'ਚ ਮੈਨੇਜਰ ਹਾਂ, ਬੜੇ ਮਜ਼ੇਦਾਰ ਤੇ ਮੁਖਤਲਿਫ ਕਿਸਮ ਦੇ ਖਾਣੇ ਖਾਣ ਨੂੰ ਮਿਲਦੇ ਨੇ। ਦੁਪਹਿਰ ਨੂੰ ਬਿਰਿਆਨੀ, ਪਲਾਓ, ਕੜਾਈ, ਸ਼ਾਮੀ ਕਬਾਬ, ਕੋਰਮਾ ਹਲੀਮ, ਕਿੰਨੀ ਸੋਹਣੀ ਨੌਕਰੀ ਹੈ ਨਾ। ਤੇ ਰਾਤ ਨੂੰ ਅਮੂਮਨ ਨਿਹਾਰੀ, ਚੱਪਲ ਕਬਾਬ, ਸੀਖ ਕਬਾਬ, ਕੋਫਤੇ ਤੇ ਸਿਰੀ ਪਾਏ ਖਾਣ ਨੂੰ ਮਿਲਦੇ ਨੇ। ਅੱਲਾਹ ਦੀ ਮਿਹਰਬਾਨੀ ਨਾਲ ਮੇਰਾ ਮੈਦਾ ਬਿਲਕੁਲ ਠੀਕ ਹੈ ਤੇ ਮੈਂ ਹਰ ਸ਼ੈ ਚੰਗੀ ਤਰ੍ਹਾਂ ਖਾਣਾ ਵਾ ਤੇ ਹਜ਼ਮ ਹੁੰਦੀ ਹੈ। ਮਸਲਾ ਇਹ ਵੇ ਕਿ ਮੈਨੂੰ ਆਪਣੇ ਜਿਸਮ ਵਿੱਚ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ, ਮੂੰਹ ਦਾ ਜ਼ਾਇਕਾ ਅਕਸਰ ਘੋੜਾ ਰਹਿੰਦਾ ਤੇ ਸਾਹ ਵੀ ਫੁੱਲ ਜਾਂਦੀ ਹੈ। ਮੈਨੂੰ ਸਾਰੇ ਇਹੀ ਕਹਿੰਦੇ ਨੇ ਕਿ ਇਹ ਹਾਲਤ ਉਸ ਖਾਣੇ ਦੀ ਵਜ੍ਹਾ ਨਾਲ ਹੈ ਜਿਹੜੀ ਮੈਂ ਖਾਣਾ ਵਾ। ਬਰਾਏ ਕਰਮ ਦਵਾਈ ਪਾਰਸਲ ਕਰ ਦਿਓ।
3: ਤਕਲੀਫ ਹੋਣ ਵਾਲੀ ਹੈ ਕਿਉਂਕਿ ਗੈਰ ਮੁਤਦਿਲ ਖੁਰਾਕ ਦੇ ਸਬਬ ਤੁਹਾਡਾ ਲੀਵਰ ਤੇ ਡਿਸਟਰਬ ਹੋ ਚੁੱਕਿਆ ਹੈ ਤੇ ਇਸ ਗੱਲ ਦਾ ਅੰਦੇਸ਼ਾ ਮੌਜੂਦ ਹੈ ਕਿ ਤੁਹਾਨੂੰ ਖੁਦਾ ਨਾ ਖਾਸਾ ਯਰਕਾਂ ਦੀ ਪ੍ਰੋਬਲਮ ਨਾ ਹੋ ਜਾਏ। ਮੇਰੇ ਮੁਹਤਰਮ ਭਾਈ, ਇਹ ਦਵਾਈ ਪਾਰਸਲ ਕਰਾਉਣ ਦਾ ਮਸਲਾ ਨਹੀਂ ਕਿਉਂਕਿ ਪੇਚੀਦਗੀ ਦੇ ਆਸਾਰ ਨਮਾਇਆ ਹੋ ਚੁੱਕੇ ਨੇ। ਲਿਆਦਾ ਤੁਸੀਂ ਫੌਰਨ ਹੀ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੇ ਲਈ ਦਵਾਈ ਤਜਵੀਜ਼ ਕਰ ਸਕਾਂ। ਇਨਸ਼ਾਅੱਲਾ ਤੁਹਾਡੀ ਤਬੀਅਤ ਬਿਲਕੁਲ ਠੀਕ ਹੋ ਜਾਏਗੀ
4: ਇਨਸ਼ਾਅੱਲਾ ਤਾਲਾ ਜੀ। ਜੀ ਮੋਹਤਰਮ ਅਕਬਰ ਸਾਹਿਬ, ਖਾਣੇ ਤੇ ਤੁਸੀਂ ਬਹੁਤ ਹੀ ਸਵਾਦੀ ਸਵਾਦੀ ਬਿਆਨ ਕੀਤੇ ਨੇ, ਲੇਕਿਨ ਉਹਨਾਂ ਖਾਣਿਆਂ ਤੇ ਗੈਰ ਮੁਨਸਿਫਾਨਾ ਹਮਲਾ ਤੁਹਾਡੇ ਲਈ ਪਰੇਸ਼ਾਨੀ ਦਾ ਬਾਇਸ ਬਣ ਗਿਆ। ਲਿਹਾਜ਼ਾ ਮੈਂ ਬੜੀ ਇਹਤਿਆਤ ਕਰਨੀ ਆ ਕਿਉਂਕਿ ਮੈਦਾ ਬੰਦੇ ਦਾ ਆਪਣਾ ਯਾਨੀ ਜ਼ਾਤੀ ਹੁੰਦਾ ਹੈ, ਜਿਹਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਸੁਲੇਮਾਨ ਸਾਹਿਬ
3: ਜੀ,
4: ਤੁਸੀਂ ਕੀ ਕਹਿੰਦੇ ਹੋ ਬਾਰੇ?
3: ਜੀ ਬਿਲਕੁਲ ਸਹਿਮਾ ਜੀ, ਮੈਂ ਉਹੀ ਗੁਜ਼ਾਰਿਸ਼ ਉਹਨਾਂ ਲੋਕਾਂ ਦੀ ਖਿਦਮਤ ਵਿੱਚ ਕਰਾਂਗਾ ਜਿਹੜੇ ਸ਼ਾਦੀ ਵਿੱਚ ਸ਼ਰੀਕ ਹੋ ਕੇ ਹਰ ਖਾਣੇ ਨੂੰ ਆਖਰੀ ਖਾਣਾ ਸਮਝ ਲੈਂਦੇ ਨੇ ਕਿ ਖੁਦਾ ਰਾ ਆਪਣੇ ਮੈਦੇ ਦਾ ਖਿਆਲ ਰੱਖੋ। ਬਰਾਤ ਕਿਸੇ ਦੀ, ਲਾੜਾ ਕੋਈ, ਤੁਸੀਂ ਖਾਮ ਖਾਈ ਆਪਣੇ ਮੈਦੇ ਤੇ ਖਾ ਖਾ ਕੇ ਜ਼ੁਲਮ ਕਰ ਰਹੇ ਹੋ।
4: ਬੜੀ ਸੋਹਣੀ ਗੱਲ ਕੀਤੀ ਹੈ, ਕਾਸ਼ ਲੋਕੀ ਇਸ ਗੱਲ ਤੇ ਅਮਲ ਕਰਨ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਬਹੁਤ ਹੀ ਅਹਿਮ ਮਸਲੇ ਦੇ ਹਵਾਲੇ ਨਾਲ ਹੈ, ਯਾਨੀ ਕੀਲ ਮੁਹਾਸੇ ਤੇ ਛਾਈਆਂ ਦੇ ਨਿਸ਼ਾਨ। ਸੁਲੇਮਾਨ ਸਾਹਿਬ
3: ਜੀ,
4: ਇਹ ਈਮੇਲ ਸਾਡੀ ਇੱਕ ਭੈਣ ਨੇ ਤਹਿਰੀਰ ਕੀਤੀ ਹੈ, ਲਿਖਦੀਆਂ ਨੇ ਕਿ ਮੈਂ ਸਟੂਡੈਂਟ ਹਾਂ,
3: ਅੱਛਾ,
4: ਤੇ ਮੇਰੀ ਕਲਾਸ ਫੈਲੋਜ਼ ਜਿਹੜੀਆਂ ਨੇ ਨਾ ਉਹ ਇਸ ਗੱਲ ਤੋਂ ਮੇਰੇ ਤੇ ਤੰਜ਼ ਕਰਦੀਆਂ ਨੇ ਕਿ ਮੇਰੇ ਫੇਸ ਤੇ ਛਾਈਆਂ ਦੇ ਨਿਸ਼ਾਨ ਬਣ ਗਏ ਨੇ ਤੇ ਮੁਹਾਸੇ ਵੀ ਬਕਸਰਤ ਨਿਕਲਦੇ ਨੇ। ਮੈਂ ਬੜੇ ਮਹਿੰਗੇ ਲੋਸ਼ਨ, ਕਰੀਮਾਂ ਤੇ ਸਨ ਬਲੌਕ ਵਗੈਰਾ ਇਸਤੇਮਾਲ ਕੀਤੇ ਨੇ ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਹੁਣ ਬੜੀ ਆਸ ਤੇ ਤੁਹਾਨੂੰ ਜਿਹੜਾ ਨਾ ਈਮੇਲ ਲਿਖੀ ਹੈ, ਮੇਰੀ ਵਾਲਦਾ ਨੇ ਬਹੁਤ ਜ਼ੋਰ ਦਿੱਤਾ ਹੈ ਕਿ ਹੁਣ ਮੈਂ ਦੇਸੀ ਇਲਾਜ ਕਰਵਾਵਾਂ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਆਜ਼ਮੂਦਾ ਤੇ ਬਹੁਤ ਹੀ ਮੌਸਰ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇ।
3: ਬੇਟੀ ਜੀ, ਨੌਜਵਾਨ ਲੜਕੇ ਤੇ ਲੜਕੀਆਂ 'ਚ ਇਹ ਬਿਮਾਰੀ ਬਕਸਰਤ ਪਾਈ ਜਾਂਦੀ ਹੈ, ਲਿਹਾਜ਼ਾ ਤੁਸੀਂ ਆਪਣੀ ਕਲਾਸ ਫੈਲੋ ਦੀ ਗੱਲਾਂ ਨਾਲ ਪਰੇਸ਼ਾਨ ਨਾ ਹੋਵੋ ਕਿਉਂਕਿ ਤੁਸੀਂ ਇਕੱਲੇ ਹੀ ਇਸ ਬਿਮਾਰੀ ਦਾ ਸ਼ਿਕਾਰ ਨਹੀਂ। ਬੇਟੀ ਜੀ, ਹੁਣ ਤੁਸੀਂ ਬਿਲਕੁਲ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
4: ਇਨਸ਼ਾਅੱਲਾ ਤਾਲਾ,
3: ਤੇ ਇਨਸ਼ਾਅੱਲਾ ਤੁਹਾਡੇ ਸਕਿਨ ਦੇ ਸਾਰੇ ਦਾਗ ਤੇ ਮੁਆਸੇ ਇੰਜ ਸਾਫ਼ ਹੋਣਗੇ ਜਿਵੇਂ ਕਦੀ ਹੈ ਹੀ ਨਹੀਂ ਸਨ।
4: ਬਿਲਕੁਲ,
3: ਬਸ ਤੁਸੀਂ ਦਵਾਈ ਤੇ ਪਰਹੇਜ਼ ਪਾਬੰਦੀ ਨਾਲ ਕਰਨੀ ਹੈ, ਦਵਾਈ ਤੁਹਾਨੂੰ ਚੰਦ ਦਿਨਾਂ ਤੱਕ ਮਿਲ ਜਾਏਗੀ। ਤੇ ਇੱਥੇ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਔਰ ਆਪਣੀਆਂ ਬੇਟੀਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜਿਨ੍ਹਾਂ ਦੇ ਚਿਹਰੇ ਤੇ ਕਿਲ ਮਾਸੇ ਛਾਈਆਂ ਪੈ ਗਏ ਨੇ ਔਰ ਉਹਨਾਂ ਨੇ ਬੜੇ ਲੋਸ਼ਨ ਔਰ ਬੜੀਆਂ ਦਵਾਈਆਂ ਇਸਤੇਮਾਲ ਕੀਤੀਆਂ, ਫਾਇਦਾ ਨਹੀਂ ਹੋਇਆ, ਸਾਡੇ ਕੋਲ ਆਉਣ, ਅਸੀਂ ਇਨਸ਼ਾਅੱਲਾ ਜੜੀ ਬੂਟੀਆਂ ਨਾਲ ਉਹਨਾਂ ਦਾ ਇਲਾਜ ਕਰਾਂਗੇ ਤੇ ਸੋਹਣਾ ਰੱਬ ਉਹਨਾਂ ਨੂੰ ਮੁਕੰਮਲ ਸ਼ਫਾ ਤਾ ਫਰਮਾਏਗਾ ਔਰ ਦੁਬਾਰਾ ਉਹਨਾਂ ਦੇ ਚਿਹਰੇ ਤੇ ਕਿਲ ਮਾਸੇ ਤੇ ਛਾਈਆਂ ਨਹੀਂ ਹੋਣਗੀਆਂ
4: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ
3: ਜੀ ਜੀ,
4: ਈਮੇਲ ਤੇ ਐਸਐਮਐਸ ਵੀ ਬਾਕੀ ਨੇ ਤੇ ਮੇਰੀਆਂ ਗੱਲਾਂ ਵੀ, ਲੇਕਿਨ ਪ੍ਰੋਗਰਾਮ ਜਿਹੜਾ ਨਾ ਉਹਦਾ ਵੇਲਾ ਮੁਕਦਾ ਜਾ ਰਿਹਾ, ਲਿਹਾਜ਼ਾ ਮੈਂ ਤੁਹਾਡੀ ਆਮਦ ਤੇ ਮੁਫੀਦ ਮਸ਼ਵਰਿਆਂ ਦਾ ਸ਼ੁਕਰੀਆ ਅਦਾ ਕਰਨੀ ਹੈ।
3: ਸਹਿਮਾ ਜੀ, ਤੁਹਾਡਾ ਵੀ ਸ਼ੁਕਰੀਆ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਖੁਸ਼
4: ਜੀ। ਬੜੀ ਇਨਾਇਤ, ਸੋਹਣੀ ਭੈਣ ਭਰਾ, ਪਾਕਿਸਤਾਨ ਦੇ ਮਾਇਆ ਨਾਸ ਤੇ ਆਲਮਗੀਰ ਸ਼ੋਹਰਤ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮੌਸਰ ਇਲਾਜ ਤੋਂ ਇਸਤਫਾਦਾ ਕਰਨ ਲਈ ਤੁਸੀਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਏ ਰਾਸਤ ਮਿਲੋ, ਜਿਹਦੇ ਲਈ ਦਵਾਖਾਨਾ ਦਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 3772716 یعنی 042-377-2710 موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com جی سنے پین پراو سدا خوش رہو تے صحت مند رہو اس دعا دے نال ہی اپنی پین سائمہ نو اجازت دیو اگلے پروگرام وچ انشاءاللہ پھر ملاقات ہوے گی اس ویلے تک رب رکھا
0: دیئرز میوزک اینڈ دین دیئرز میجک ون ابو FM 101.

ਉਮਰ ਤੋਂ ਅੱਧੇ ਤੋਂ ਵੀ ਅੱਧੀ ਉਮਰ ਦਾ ਮੁੰਡਾ ਮੇਰੇ ਕੋਲੋਂ ਸਵਾਲ ਪੁੱਛਦਾ ਗਿਆ ਔਰ ਮੈਂ ਕਿਵੇਂ ਉਹਨੂੰ ਹਰ ਚੀਜ਼ ਦੱਸਦਾ ਗਿਆ। ਉਹਨੇ ਕਿਹਾ, ਪੁੱਤਰ ਮੈਂ ਆਪਣੇ ਆਪ ਤੋਂ ਬੜਾ ਹੈਰਾਨ ਹਾਂ ਕਿ ਮੈਂ ਕਿਸ ਤਰ੍ਹਾਂ ਤੂੰ ਗੱਲ ਸਵਾਲ ਕੀਤੇ ਔਰ ਮੈਂ ਇੰਝ ਤੈਨੂੰ ਦੱਸਦਾ ਗਿਆ ਕਿ ਜਿਵੇਂ ਮੈਨੂੰ ਆਪਣੇ ਉੱਤੇ ਇਖਤਿਆਰ ਹੀ ਨਹੀਂ ਔਰ ਮੈਂ ਤੈਨੂੰ ਸਭ ਦੱਸਦਾ ਗਿਆ। ਲੇਕਿਨ ਪੁੱਤਰ ਮੇਰਾ ਦਿਲ ਅੱਜ ਐਸਾ ਹਲਕਾ ਹੋਇਆ ਕਿ ਮੈਨੂੰ ਇੰਝ ਲੱਗ ਰਿਹਾ ਕਿ ਜਿਵੇਂ ਪਤਾ ਨਹੀਂ ਕਿੰਨਾ ਬੋਝ ਸੀ ਮੇਰੇ ਦਿਲ ਉੱਤੋਂ ਜੋ ਉਤਰ ਗਿਆ। ਬੜੇ ਟਾਈਮ ਤੋਂ ਬਾਅਦ ਬੱਚੇ ਕੋਈ ਐਸਾ ਮੁੰਡਾ ਵੇਖਿਆ ਜਿਹਦੇ ਜਿਹਨੂੰ ਦੁਨੀਆ ਨਹੀਂ ਹੈ, ਜਿਹਦੇ ਅੰਦਰ ਦੁਨੀਆ ਨਹੀਂ ਹੈਗੀ। ਪਰ 10-15-20 ਮਿੰਟ ਉਹਨਾਂ ਨੇ ਬਾਤ ਕੀ, ਦੁਆਏਂ ਦੀ, ਤਾਰੀਫੀ ਜੁਮਲੇ ਥੇ, ਦੁਆਏਂ ਥੀ, ਸਭ ਥਾ ਕਾਮ ਇਨਸ਼ਾਅੱਲਾ ਉਨਕਾ ਮੰਗਲ ਤੱਕ ਹੋ ਜਾਏਗਾ, ਗਾੜੀ ਉਨਕੇ ਆਪਣੇ ਹੀ ਨਾਮ ਹੋ ਜਾਏਗੀ। ਸਵਾਲ ਜੋ ਮੇਰਾ ਆਪਸੇ ਥਾ ਵੋ ਯੇ ਥਾ ਕਿ ਜੋ ਮੈਨੇ ਉਨਕੀ ਬਿਲ ਕੇ ਹਵਾਲੇ ਸੇ ਉਨਕੋ ਮਸ਼ਵਰਾ ਦੀਆ, ਵਟ ਯੂ ਥਿੰਕ? ਮੈਨੇ ਆਪਣੀ ਸਮਝ ਕੇ ਮੁਤਾਬਿਕ ਔਰ ਆਪਣੀ ਸੋਚ ਕੇ ਮੁਤਾਬਿਕ ਠੀਕ ਕੀਆ ਕਿ ਨਹੀਂ? ਔਰ ਦੂਸਰੀ ਬਾਤ, ਮੇਰੀ ਆਪ ਸਭ ਲੋਗੋਂ ਸੇ ਇੱਕ ਰਿਕੁਐਸਟ ਹੈ, ਬਾਪ ਔਰ ਔਲਾਦ ਕਾ ਰਿਸ਼ਤਾ ਬੜਾ ਅਜੀਬ ਹੋਤਾ ਹੈ, ਸਾਰੀ ਉਮਰ ਇੱਕ ਦੂਸਰੇ ਸੇ ਬਤਾ ਨਹੀਂ ਪਾਤੇ, ਇੱਕ ਦੂਸਰੇ ਕੋ ਬਤਾ ਨਹੀਂ ਪਾਤੇ ਕਿ ਇੱਕ ਦੂਸਰੇ ਸੇ ਕਿਤਨੀ ਮੁਹੱਬਤ ਕਰਤੇ ਹੈਂ। ਵਜ੍ਹਾ ਪਤਾ ਕਿਆ ਹੈ ਇਸਕੀ? ਜਿਤਨੇ ਨੌਜਵਾਨ ਲੜਕੇ ਸੁਣ ਰਹੇ ਹੈਂ, ਈਵਨ ਅਭੀ ਲੜਕੀਆਂ ਵੀ ਸੁਣ ਰਹੀ ਹੈਂ, ਆਪ ਇਮੈਜਿਨ ਕਰੇ, ਹਮ ਉਸ ਰੋਡ ਪੇ ਚੱਲ ਰਹੇ ਨਾ ਜਹਾਂ ਪੇ ਹਮ ਆਪਣੇ ਇਮੋਸ਼ਨਸ ਕੋ ਦਬਾਤੇ ਹੈਂ, ਅੱਛਾ ਚਲੋ ਯਾਰ ਯੇ ਨਹੀਂ, ਆਜ ਨਹੀਂ ਕਰਤੇ, ਕੱਲ ਕਰ ਲੇਂਗੇ ਪਰਸੋਂ। ਆਪਕਾ ਔਰ ਮੇਰਾ ਬਾਪ ਉਸ ਇਮੋਸ਼ਨਲ ਸਪਰੈਸ਼ਨ ਕੀ ਜੋ ਰੋਡ ਹੈ ਉਸਕੇ ਐਂਡ ਪੇ ਖੜਾ ਹੈ, ਵੋ ਆਪਣੇ ਇਮੋਸ਼ਨ ਦਬਾ ਦਬਾ ਦਬਾ ਦਬਾ ਦਬਾ ਕੇ ਉਸਕੇ ਉੱਪਰ ਇੱਕ ਐਸੀ ਸ਼ੈਲ ਚੜ ਚੁੱਕੀ ਹੈ ਕਿ ਵੋ ਅਗਰ ਮੁਹੱਬਤ ਵੀ ਕਰਤਾ ਹੈ ਤੋ ਬਤਾ ਨਹੀਂ ਪਾ ਰਹਾ। ਆਪ ਅੰਦਾਜ਼ਾ ਲਗਾਏ ਕਿ ਇੱਕ ਸ਼ਖਸ ਜਿਸਕੋ 5 ਸਾਲ ਇਤਨੇ ਕਰਬ ਮੇ ਰੱਖਾ ਗਿਆ ਹੈ, ਜਾਂ ਮੈਨੇ ਉਸਸੇ ਪੁੱਛਾ ਕਿ ਅਗਰ ਉਹ ਆ ਜਾਏ ਤਾਂ ਉਹਨਾਂ ਨੇ ਕਿਹਾ ਕਿ ਅਗਰ ਉਹ ਮੈਨੂੰ ਇੱਕ ਫੋਨ ਕਰਨ ਨਾ, ਮੈਂ ਬਾਵਾਂ ਫੈਲਾ ਕੇ ਕਹਾਂ ਆ ਜਾਓ ਤੁਸੀਂ ਮੇਰੇ ਬੱਚੇ ਹੋ। ਵੋ ਮਰ ਰਹਾ ਹੈ, ਉਸਸੇ ਸਾਂਸ ਨਹੀਂ ਲੀ ਜਾ ਰਹੀ, ਬਾਤ ਕਰਤਾ ਹੈ ਤੋ ਰੋਨੇ ਲੱਗ ਜਾਤਾ ਹੈ, ਔਰ ਉਸਨੇ ਇਹ ਸੋਚ ਕੇ ਰੱਖਾ ਹੈ ਕਿ ਮੇਰੇ ਮਰਨੇ ਕੇ ਬਾਅਦ ਮੇਰੇ ਬੱਚੋਂ ਕੋ ਕੋਈ ਮਸਲਾ ਨਾ ਹੋ, ਸਭ ਬੱਚੋਂ ਕੋ, ਮੇਰੇ ਜੋ ਦੋ ਬੱਚੇ ਹੈ ਉਨਕਾ ਹੱਕ ਉਨ ਤੱਕ ਪਹੁੰਚ ਜਾਏ। ਮੈਂ ਜਬ ਆ ਰਹਾ ਥਾ ਸਟੂਡੀਓ, ਮੈਂ ਇਹ ਸੋਚਿਆ ਥਾ ਕਿ ਯਾਰ ਮੈਨੇ ਠੀਕ ਕੀਆ ਉਨਕੋ ਇਹ ਮਸ਼ਵਰਾ ਦੇ ਕੇ, ਕਿਉਂਕਿ ਉਹਨਾਂ ਨੇ ਉਸ ਮਸ਼ਵਰੇ ਪੇ ਅਮਲ ਕਰ ਲਿਆ ਤੋ ਮੈਂ ਠੀਕ ਕੀਆ ਮੈਨੇ, ਇਹ ਸਵਾਲ ਹੈ।